0: SBS, a world of difference. You're with SBS Punjabi on mobile, online and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਅੱਜ 8 ਜੂਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਬਰੁੰਜਰੀ ਵੀਬਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ ਤੱਕ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਜੀ, ਅਤੇ ਇਸੇ ਪ੍ਰੋਗਰਾਮ ਦਾ ਮੁੜ ਪੰਸਾਰਣ ਹੁੰਦਾ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਜਦੋਂ ਸਾਡਾ ਇਹ ਪ੍ਰੋਗਰਾਮ ਲਾਈਵ ਹੁੰਦਾ ਹੈ ਤਾਂ ਉਸ ਵੇਲੇ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439 799 767 0439 799 767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਤੁਸੀਂ ਜਾਣਦੇ ਹੋ ਕਿ ਮੈਲਬਰਨ ਤੋਂ ਪਿਛਲੇ ਦਿਨੀ ਪੰਜਾਬ ਗਏ ਸੁਨੀਲ ਸ਼ਰਮਾ, ਜਿਹੜੇ ਕਿ ਉੱਥੇ ਭੇਤ ਭਰੇ ਹਾਲਾਤ ਦੇ ਵਿੱਚ ਲਾਪਤਾ ਹੋ ਗਏ ਸਨ, ਉਹਨਾਂ ਦੇ ਕਤਲ ਹੋਣ ਦੀ ਪੁਸ਼ਟੀ ਕੀਤੀ ਹੈ ਅੰਮ੍ਰਿਤਸਰ ਪੁਲਿਸ ਨੇ। ਉਸ ਸੰਬੰਧੀ ਵੀ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਖਬਰਾਂ ਤੋਂ ਬਾਅਦ ਵੇਲਾ ਹੋਏਗਾ ਜੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦਾ। ਅੱਜ ਸੋਮਵਾਰ ਦਾ ਦਿਨ ਹੈ ਅਤੇ ਸੋਮਵਾਰ ਨੂੰ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਪੰਜਾਬੀ ਡੈਰੀ। ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਸਾਰਾ ਵੇਰਵਾ ਇਸ ਰਿਪੋਰਟ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਪਿਆਰੇ ਦੋਸਤੋ, ਅੱਜ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਸ, ਵਿਕਟੋਰੀਆ, ਤਸਮਾਨੀਆ, ACT ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਕਿੰਗ ਚਾਰਲਸ 3rd ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਅਤੇ ਇਸ ਖਾਸ ਮੌਕੇ ਉੱਤੇ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਜੀ ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਦੀ ਸਰਗਰਮ ਮੈਂਬਰ ਅਤੇ ਆਸ਼ਾ ਆਸਟ੍ਰੇਲੀਆ ਦੀ ਸੰਸਥਾਪਕ ਬਜਿੰਦਰ ਦੁੱਗਲ ਹੋਰਾਂ ਦੇ ਨਾਲ। ਉਹਨਾਂ ਨੂੰ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਦੇ ਵਿੱਚ ਮਹੱਤਵਪੂਰਨ ਯੋਗਦਾਨ ਦੇ ਲਈ OAM ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਇੱਕ ਹੋਰ ਸੰਖੇਪ ਰਿਪੋਰਟ ਦੇ ਰਾਹੀਂ ਅੱਜ ਅਸੀਂ ਗੱਲ ਕਰਾਂਗੇ UK ਵਿੱਚ ਚਾਕੂ ਮਾਰ ਕੇ ਕਤਲ ਕੀਤੇ ਗਏ 18 ਸਾਲਾ ਨੌਜਵਾਨ ਹੈਨਰੀ ਨੋਵਾਕ ਦੇ ਮਾਮਲੇ ਦੀ, ਜਿਸ ਦੇ ਵਿੱਚ ਭਾਰਤੀ ਮੂਲ ਦੇ 23 ਸਾਲਾਂ ਦੇ ਸਿੱਖ ਨੌਜਵਾਨ ਵਿਕਰਮ ਡਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਅਤੇ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439 799 767 ਤੁਹਾਡੀ ਪਿਆਰ ਭਰੇ ਸੁਨੇਹਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ, ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ ਸਾਲ 2026 ਦੇ ਕਿੰਗਸ ਬਰਥਡੇ ਆਨਰ ਲਿਸਟ ਦੇ ਵਿੱਚ ਦੇਸ਼ ਪ੍ਰਤੀ ਅਸਧਾਰਨ ਯੋਗਦਾਨ ਦੇਣ ਦੇ ਲਈ 900 ਤੋਂ ਵੱਧ ਆਸਟ੍ਰੇਲੀਅਨ ਨਾਗਰਿਕਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਲੜੀ ਦੇ ਵਿੱਚ ਪੰਜਾਬੀ ਮੂਲ ਦੇ ਬਜਿੰਦਰ ਦੁੱਗਲ ਉਹਨਾਂ 703 ਲੋਕਾਂ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਆਰਡਰ ਆਫ ਆਸਟ੍ਰੇਲੀਆ ਜਨਰਲ ਡਿਵੀਜ਼ਨ ਨਾਲ ਨਿਵਾਜਿਆ ਗਿਆ। ਬਜਿੰਦਰ ਹੋਰਾਂ ਨੂੰ ਭਾਰਤੀ ਭਾਈਚਾਰੇ ਦੇ ਬਜ਼ੁਰਗ ਮੈਂਬਰਾਂ ਦੀ ਭਲਾਈ ਲਈ ਕੀਤੇ ਗਏ ਸੇਵਾ ਕਾਰਜਾਂ ਦੇ ਲਈ ਇਹ ਸਨਮਾਨ ਦਿੱਤਾ ਗਿਆ। ਇਸ ਬਾਰੇ SBS ਪੰਜਾਬੀ ਦੇ ਨਾਲ ਗੱਲਬਾਤ ਦੌਰਾਨ ਸ਼੍ਰੀਮਤੀ ਬਜਿੰਦਰ ਦੁੱਗਲ ਨੇ ਆਖਿਆ ਕਿ ਇਹ ਪੁਰਸਕਾਰ ਆਸਟ੍ਰੇਲੀਆ ਦੀ ਵਿਭਿੰਨ ਸੱਭਿਆਚਾਰਕ ਬਣਤਰ ਦੇ ਵਿੱਚ ਪਾਈ ਜਾਣ ਵਾਲੀ ਤਾਕਤ ਉੱਤੇ ਪ੍ਰਤੀਬਿੰਬਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦੇ ਨੇ। ਉਹਨਾਂ ਆਖਿਆ ਕਿ ਹਰੇਕ ਪੁਰਸਕਾਰ ਦੇ ਪਿੱਛੇ ਨਾ ਸਿਰਫ ਇੱਕ ਕਹਾਣੀ ਹੈ ਬਲਕਿ ਇੱਕ ਸਮੁੱਚਾ ਭਾਈਚਾਰਾ ਵੀ ਹੈ। ਉਧਰ ਇਸ ਖਾਸ ਮੌਕੇ ਉੱਤੇ ਸਾਬਕਾ ਆਸਟ੍ਰੇਲੀਅਨ ਆਫ ਦੀ ਈਅਰ ਰਿਚਰਡ ਸਕੋਲੀਅਰ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਅਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੱਲੋਂ ਮਰਹੂਮ ਸਕੋਲੀਅਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਕੈਂਸਰ ਦੇ ਮੋਹਰੀ ਖੋਜਕਰਤਾ ਰਿਚਰਡ ਸਕੋਲੀਅਰ ਦਾ ਦਿਮਾਗ ਦੇ ਕੈਂਸਰ ਨਾਲ 59 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ। ਇੱਕ ਅੰਤਿਮ ਪੱਤਰ ਦੇ ਵਿੱਚ ਪ੍ਰੋਫੈਸਰ ਸਕੋਲੀਅਰ ਨੇ ਆਪਣੀ ਪਤਨੀ ਕੇਟੀ ਅਤੇ ਉਹਨਾਂ ਦੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਸਰਕਾਰਾਂ ਨੂੰ ਡਾਕਟਰੀ ਖੋਜ ਦੇ ਲਈ ਫੰਡ ਜਾਰੀ ਰੱਖਣ ਦੀ ਅਪੀਲ ਕੀਤੀ ਸੀ। ਇਸ ਮੌਕੇ ਸ਼੍ਰੀ ਐਲਬਨੀਜ਼ੀ ਨੇ ਆਖਿਆ ਕਿ ਪ੍ਰੋਫੈਸਰ ਸਕੋਲੀਅਰ ਆਖਰੀ ਦਮ ਤੱਕ ਕੰਮ ਕਰਦੇ ਰਹੇ ਹਨ। ਇੱਕ ਸਿਆਸੀ ਇਸ਼ਤਿਹਾਰ ਦੇ ਵਿੱਚ ਵਿਕਟੋਰੀਅਨ ਪ੍ਰੀਮੀਅਰ ਜੈਸਿੰਟਾ ਐਲਨ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਂਸਨ ਨੇ ਵੀ ਪ੍ਰੀਮੀਅਰ ਦਾ ਮਜ਼ਾਕ ਉਡਾਇਆ। ਇੱਕ ਮੋਬਾਈਲ ਬਿਲਬੋਰਡ ਵਿੱਚ ਮਿਸ ਐਲਨ ਦੀ ਇੱਕ ਤਸਵੀਰ ਦੇ ਨਾਲ ਡਿਚ ਦਾ ਵਿੱਚ ਲਿਖ ਕੇ ਟਿੱਪਣੀ ਕੀਤੀ ਗਈ ਹੈ। ਇਹ ਉਹੀ ਇਤਰਾਜ਼ਯੋਗ ਨਾਰਾ ਹੈ ਜਿਸ ਦੀ ਵਰਤੋਂ ਸਾਲ 2011 ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਖਿਲਾਫ ਕੀਤੀ ਗਈ ਸੀ। ਪ੍ਰੀਮੀਅਰ ਜੈਸਿੰਟਾ ਐਲਨ ਨੇ ਇਸ ਇਸ਼ਤਿਹਾਰ ਨੂੰ ਲਿੰਗਕ ਭੇਦਭਾਵ ਵਾਲਾ ਦੱਸਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਵਿਨਾਸ਼ਕਾਰੀ ਸਿਆਸੀ ਬਹਿਸ ਦਾ ਹਿੱਸਾ ਹੈ। ਸਿਡਨੀ ਦੇ ਦਹਾਕਿਆਂ ਪੁਰਾਣੇ ਇੱਕ ਅਨਸੁਲਝੇ ਕਤਲ ਮਾਮਲੇ ਦੇ ਵਿੱਚ ਗ੍ਰੀਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰੀਕ ਸਿਟੀ ਟਾਈਮਜ਼ ਰਿਪੋਰਟ ਮੁਤਾਬਕ ਜੇਮਸ ਡਲਮੰਕਸ ਨਾਮ ਦੇ ਇਸ ਵਿਅਕਤੀ ਨੂੰ ਪੁਲਿਸ ਦੀ ਨਿਯਮਤ ਜਾਂਚ ਦੌਰਾਨ ਕਾਬੂ ਕੀਤਾ ਗਿਆ ਸੀ ਅਤੇ ਉਸ ਦੀ ਗ੍ਰਿਫਤਾਰੀ ਦੇ ਨਾਲ 27 ਸਾਲ ਤੋਂ ਚੱਲ ਰਹੀ ਅੰਤਰਰਾਸ਼ਟਰੀ ਪੱਧਰ ਦੀ ਤਲਾਸ਼ ਆਖਰ ਸਮਾਪਤ ਹੋ ਗਈ ਹੈ। SBS ਗ੍ਰੀਕ ਮੁਤਾਬਕ 55 ਸਾਲਾਂ ਦੇ ਗ੍ਰੀਕ ਆਸਟ੍ਰੇਲੀਅਨ ਨਾਗਰਿਕ ਨੂੰ ਪਾਤਰਾ ਸਿਟੀ ਨੇੜਿਓਂ ਐਗਿਓ ਕਸਬੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿੱਥੇ ਉਹ ਫਰਜ਼ੀ ਸ਼ਨਾਖਤ ਨਾਲ ਗੁੰਮਨਾਮ ਜ਼ਿੰਦਗੀ ਬਸਰ ਕਰ ਰਿਹਾ ਸੀ। ਦੋਸ਼ ਹੈ ਕਿ ਉਸਨੇ ਸਾਲ 1999 ਦੇ ਵਿੱਚ ਬਿਲਮੇਰ ਦੇ ਇੱਕ ਨਾਈਟ ਕਲੱਬ ਦੇ ਵਿੱਚ ਜਾਰਜ ਜਿਆਨੋਪੋਲਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਸ ਖਿਲਾਫ ਇੰਟਰਪੋਲ ਦਾ ਰੈੱਡ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਬੈਰੂਤ ਦੇ ਦੱਖਣੀ ਇਲਾਕਿਆਂ ਉੱਤੇ ਹਮਲਿਆਂ ਦੇ ਜਵਾਬ ਵਿੱਚ ਈਰਾਨ ਨੇ ਇਜ਼ਰਾਈਲ ਵੱਲ ਕਈ ਮਿਜ਼ਾਈਲਾਂ ਦਾਗੀਆਂ ਹਨ। ਇਜ਼ਰਾਈਲੀ ਫੌਜ ਦਾ ਆਖਣਾ ਹੈ ਕਿ ਉਹਨਾਂ ਨੇ ਇਹ ਮਿਜ਼ਾਈਲਾਂ ਰੋਕ ਲਈਆਂ ਨੇ ਅਤੇ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਈਰਾਨ ਵੱਲੋਂ ਕੀਤਾ ਗਿਆ ਇਹ ਹਮਲਾ ਬੈਰੂਤ ਵਿੱਚ ਹਿਜ਼ਬੁੱਲਾ ਦਾ ਮਜ਼ਬੂਤ ਗੜ੍ਹ ਮੰਨੇ ਜਾਂਦੇ ਦਾਹੀਏ ਇਲਾਕੇ ਉੱਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਹੋਇਆ ਜਿਸ ਦੇ ਵਿੱਚ 2 ਲੋਕ ਮਾਰੇ ਗਏ ਸਨ ਅਤੇ ਘੱਟੋ ਘੱਟ 20 ਲੋਕ ਜ਼ਖਮੀ ਹੋਏ ਸਨ। ਈਰਾਨੀ ਫੌਜ ਦੇ ਬੁਲਾਰੇ ਇਬਰਾਹਿਮ ਜ਼ੁਲਫਾਗਰੀ ਦਾ ਆਖਣਾ ਹੈ ਕਿ ਜੇਕਰ ਇਜ਼ਰਾਈਲ ਹਮਲੇ ਵਧਾਉਂਦਾ ਹੈ ਜਾਂ ਈਰਾਨ ਦੀ ਕਾਰਵਾਈ ਦਾ ਜਵਾਬ ਦਿੰਦਾ ਹੈ ਤਾਂ ਤੇਹਰਾਨ ਵੱਲੋਂ ਹੋਰ ਵੀ ਹਮਲੇ ਕੀਤੇ ਜਾ ਸਕਦੇ ਨੇ। ਆਖਰ ਦੇ ਵਿੱਚ ਖਬਰ ਪੰਜਾਬ ਤੋਂ। ਮੈਲਬਨ ਤੋਂ ਪੰਜਾਬ ਗਏ 66 ਸਾਲਾਂ ਦੇ ਆਸਟ੍ਰੇਲੀਅਨ ਨਾਗਰਿਕ ਸੁਨੀਲ ਸ਼ਰਮਾ ਦੇ ਉੱਥੇ ਲਾਪਤਾ ਹੋਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਸਕੇ ਭਰਾ ਸਤੀਸ਼ ਸ਼ਰਮਾ ਸਮੇਤ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸ਼ਨੀਵਾਰ 6 ਜੂਨ ਨੂੰ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵੱਲੋਂ ਪਹਿਲਾਂ ਉਸ ਨੂੰ ਕਿਸੇ ਪੀਣ ਵਾਲੀ ਚੀਜ਼ ਵਿੱਚ ਮਿਲਾ ਕੇ ਨੀਂਦ ਵਾਲੀਆਂ ਗੋਲੀਆਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਉਸ ਦੇ ਸਿਰ ਉੱਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਯਾਦ ਰਹੇ ਕਿ ਸੁਨੀਲ ਸ਼ਰਮਾ ਮੈਲਬਨ ਦੇ ਵਿੱਚ ਗਣਿਤ ਦਾ ਅਧਿਆਪਕ ਸੀ ਅਤੇ ਉਹ ਆਪਣੀ ਇੱਕ ਨਿੱਜੀ ਜਾਇਦਾਦ ਨੂੰ ਵੇਚਣ ਸੰਬੰਧੀ ਪਿਛਲੇ ਦਿਨੀ ਆਪਣੇ ਜੱਦੀ ਅਸਥਾਨ ਅੰਮ੍ਰਿਤਸਰ ਗਿਆ ਸੀ। ਉੱਥੇ ਜਾਣ ਉਪਰੰਤ ਸੁਨੀਲ ਸ਼ਰਮਾ ਅਚਾਨਕ ਲਾਪਤਾ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਆਸਟ੍ਰੇਲੀਆ ਰਹਿੰਦੇ ਪਰਿਵਾਰਕ ਮੈਂਬਰਾਂ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਸੀ। ਤਾਂ ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀ।

0: SBS ਪੰਜਾਬੀ ਦੀ ਨਵੀਂ ਪੋਡਕਾਸਟ ਸੀਰੀਜ਼ ਸਿਹਤ ਸੰਭਾਲ, ਜਿਸ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਨਾਲ ਮਿਲ ਕੇ ਅਸੀਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ, ਦਿਲ ਦੀਆਂ ਬਿਮਾਰੀਆਂ, ਅਸਥਮਾ, ਗਠੀਆ ਅਤੇ ਹੋਰ ਆਮ ਸਿਹਤ ਸਮੱਸਿਆਵਾਂ ਬਾਰੇ ਸੌਖੀ ਅਤੇ ਭਰੋਸੇਯੋਗ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਸ ਲੜੀ ਦਾ ਮਕਸਦ ਭਾਈਚਾਰੇ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਨੂੰ ਸਮੇਂ ਸਿਰ ਸਹੀ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕਰਨਾ ਹੈ।
1: ਤਾਂ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ SBS ਦੇ ਮੈਲਬਨ ਸਟੂਡੀਓ ਤੋਂ। ਮੈਂ ਤੁਹਾਡਾ ਮੇਜ਼ਬਾਨ ਪਤਰਸ਼ਮ ਸੀ, ਔਰ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ। ਪਿਛਲੇ ਦਿਨਾਂ ਦੇ ਦੌਰਾਨ ਇੱਕ ਮਾਮਲਾ UK ਦੇ ਵਿੱਚ ਬੜਾ ਗਰਮਾਇਆ ਹੋਇਆ। UK ਦੇ ਵਿੱਚ 18 ਸਾਲਾ ਨੌਜਵਾਨ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਗੀ ਲੰਘੇ ਸਾਲ ਦੇ ਵਿੱਚ, ਔਰ ਇਸ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ 23 ਸਾਲਾਂ ਦੇ ਇੱਕ ਸਿੱਖ ਨੌਜਵਾਨ ਬਿਕਰਮ ਡਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ 'ਤੇ ਹੋਰ ਚਾਨਣਾ ਪਾਉਂਦੀ ਪੇਸ਼ ਹੈ। ਸਾਡੀ ਇਹ ਖਾਸ ਰਿਪੋਰਟ ਲੈ ਕੇ ਹਾਜ਼ਰ ਹੈ ਸਾਡੀ ਸਾਥੀ ਸ਼ੈਨਾ ਕਲਰਾ, ਆਓ ਸੁਣਦੇ ਹਾਂ।
2: UK ਵਿੱਚ 18 ਸਾਲਾ ਨੌਜਵਾਨ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ। ਇਸ ਹੱਤਿਆ ਦੇ ਦੋਸ਼ ਵਿੱਚ ਇੱਕ ਭਾਰਤੀ ਮੂਲ ਦੇ ਸਿੱਖ ਆਦਮੀ ਵਿਕਰਮ ਡਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵੀਡੀਓ ਜਨਤਕ ਕੀਤੀ ਹੈ, ਜਿਸ ਵਿੱਚ ਦਿਖਾਇਆ ਗਿਆ ਕਿ ਪੁਲਿਸ ਜ਼ਖਮੀ ਅਤੇ ਅਧਮਰੇ ਪਏ ਹੋਏ ਹੈਨਰੀ ਨੂੰ ਫੁੱਟਪਾਥ ਤੋਂ ਹੱਥਕੜੀ ਲਗਾ ਕੇ ਗ੍ਰਿਫਤਾਰ ਕਰ ਰਹੀ ਹੈ। ਦਰਅਸਲ ਪੁਲਿਸ ਮੌਕੇ ਉੱਤੇ ਹੈਨਰੀ ਖਿਲਾਫ਼ ਨਸਲਵਾਦ ਦੀ ਸ਼ਿਕਾਇਤ ਉੱਤੇ ਪੁੱਜੀ ਸੀ, ਪਰ ਅਦਾਲਤ ਨੇ ਦੋਸ਼ੀ ਵਿਕਰਮ ਵੱਲੋਂ ਨਸਲੀ ਹਮਲੇ ਦੀ ਰਿਪੋਰਟ ਨੂੰ ਝੂਠਾ ਕਰਾਰ ਦਿੱਤਾ। ਇਸ ਘਟਨਾ ਨੇ ਪੁਲਿਸ ਦੇ ਰਵੱਈਏ, ਚਾਕੂ ਅਪਰਾਧਾਂ ਅਤੇ ਨਿਆਂ ਪ੍ਰਣਾਲੀ ਵਿੱਚ ਗੋਰੀ ਚਮੜੀ ਦੇ ਲੋਕਾਂ ਖਿਲਾਫ਼ ਕਥਿਤ ਪੱਖਪਾਤ ਬਾਰੇ ਤਿੱਖੀ ਬਹਿਸ ਛੇੜ ਦਿੱਤੀ ਹੈ। ਪਰ ਇਸ ਬਹਿਸ ਨੇ ਪ੍ਰਵਾਸ ਨੀਤੀਆਂ ਨੂੰ ਵੀ ਸ਼ਿਕੰਜੇ ਵਿੱਚ ਲੈ ਲਿਆ। ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਹੁਣੇ ਤੁਸੀਂ ਜੋ ਆਵਾਜ਼ ਸੁਣੀ ਉਹ UK ਪੁਲਿਸ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਦਾ ਅੰਸ਼ ਹੈ। ਇਹ ਵੀਡੀਓ 18 ਸਾਲਾ ਹੈਨਰੀ ਨੋਵਾਕ ਉੱਤੇ ਹੋਏ ਹਮਲੇ ਨੂੰ ਦਰਸਾਉਂਦੀ ਹੈ। ਹੈਨਰੀ ਨੋਵਾਕ ਦੀ ਪਿਛਲੇ ਸਾਲ ਸਾਊਥਹੈਂਪਟਨ ਵਿੱਚ ਚਾਕੂ ਮਾਰ ਕੇ ਹੱਤਿਆ ਕੀਤੀ ਗਈ। ਇਹ ਘਟਨਾ ਦਸੰਬਰ ਵਿੱਚ ਵਾਪਰੀ ਸੀ, ਪਰ ਇਸ ਵੱਲ ਲੋਕਾਂ ਦਾ ਧਿਆਨ ਇੱਕ ਵਾਰ ਫਿਰ ਤੋਂ ਖਿੱਚਿਆ ਗਿਆ ਹੈ, ਕਿਉਂਕਿ ਹੈਨਰੀ ਦੇ ਕਾਤਲ ਨੂੰ ਹਾਲ ਹੀ ਵਿੱਚ ਉਮਰ ਕੈਦ ਭਾਵ ਕੇ ਘੱਟੋ ਘੱਟ 21 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਹੈਨਰੀ ਦੀ ਹੱਤਿਆ ਦੇ ਪਿੱਛੇ 23 ਸਾਲਾ ਸਿੱਖ ਆਦਮੀ ਵਿਕਰਮ ਡਿਗਵਾ ਨੂੰ ਜ਼ਿੰਮੇਦਾਰ ਠਹਿਰਾਇਆ। ਅਦਾਲਤ ਨੇ ਆਪਣੀ ਸੁਣਵਾਈ ਵਿੱਚ ਕਿਹਾ ਕਿ ਵਿਕਰਮ ਨੇ ਪੁਲਿਸ ਨੂੰ ਝੂਠੀ ਰਿਪੋਰਟ ਦਿੱਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਨੋਵਾਕ ਨੇ ਉਹਨਾਂ ਖਿਲਾਫ਼ ਨਸਲਵਾਦੀ ਹਮਲਾ ਕੀਤਾ। ਲੋਕਾਂ ਦਾ ਗੁੱਸਾ ਉਦੋਂ ਵਧਿਆ ਜਦੋਂ ਵੀਡੀਓ ਵਿੱਚ ਦੇਖਣ ਨੂੰ ਮਿਲਿਆ ਕਿ ਮੌਕੇ ਉੱਤੇ ਪਹੁੰਚੀ ਪੁਲਿਸ ਫੁੱਟਪਾਥ ਉੱਤੇ ਡਿੱਗੇ ਅਤੇ ਜ਼ਖਮੀ ਪਏ ਹੋਏ ਹੈਨਰੀ ਨੂੰ ਹੀ ਹੱਥਕੜੀ ਲਗਾਉਣੀ ਸ਼ੁਰੂ ਕਰ ਦਿੰਦੀ ਹੈ। ਇਸ ਵੀਡੀਓ ਵਿੱਚ ਦਿਖਾਇਆ ਗਿਆ ਕਿ ਹੈਨਰੀ ਨੇ ਵਾਰ ਵਾਰ ਪੁਲਿਸ ਨੂੰ ਕਿਹਾ ਕਿ ਉਹ ਜ਼ਖਮੀ ਹੈ, ਪਰ ਪੁਲਿਸ ਨੇ ਉਸ ਦਾ ਵਿਸ਼ਵਾਸ ਨਹੀਂ ਕੀਤਾ। ਇਸ ਮੁਕੱਦਮੇ ਦੌਰਾਨ ਜੱਜ ਵਿਲੀਅਮ ਮੌਸਲੀ ਨੇ ਮੰਨਿਆ ਹੈ ਕਿ ਇਸ ਮਾਮਲੇ ਨੇ ਪੂਰੇ ਬ੍ਰਿਟੇਨ ਵਿੱਚ ਨਸਲੀ ਤਣਾਅ ਪੈਦਾ ਕਰ ਦਿੱਤਾ। ਸਜ਼ਾ ਸੁਣਾਏ ਜਾਣ ਤੋਂ ਬਾਅਦ ਹੈਨਰੀ ਦੇ ਪਿਤਾ ਮਾਰਕ ਨੋਵਾਕ ਨੇ ਕਿਹਾ ਕਿ ਇਹ ਮਾਮਲਾ ਨਸਲਵਾਦ ਜਾਂ ਧਰਮ ਬਾਰੇ ਹੈ ਹੀ ਨਹੀਂ, ਅਤੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤਰ ਦੀ ਮੌਤ ਤੋਂ ਬਾਅਦ ਦੇਸ਼ ਦੀਆਂ ਸੜਕਾਂ ਨੂੰ ਹੋਰ ਵੀ ਸੁਰੱਖਿਅਤ ਬਣਾਇਆ ਜਾ ਸਕੇ, ਨਾ ਕਿ ਦੇਸ਼ ਨੂੰ ਧਰਮ ਜਾਂ ਫਿਰ ਰੰਗ ਦੇ ਆਧਾਰ ਉੱਤੇ ਵੰਡਿਆ ਜਾ ਸਕੇ।
3: Henry should not have died on the streets of Southampton in police custody. The way he was treated was inhumane and degrading.
2: ਸਗੋਂ ਇਸ ਮੁਕੱਦਮੇ ਕਾਰਨ ਲੋਕਾਂ ਵਿੱਚ ਰੋਸ ਵੇਖਣ ਨੂੰ ਮਿਲਿਆ, ਅਤੇ ਕਈ ਲੋਕਾਂ ਦਾ ਦਾਅਵਾ ਹੈ ਕਿ ਗੋਰੀ ਚਮੜੀ ਵਾਲੇ ਲੋਕਾਂ ਦੇ ਖਿਲਾਫ਼ ਵਿਤਕਰਾ ਹੋ ਰਿਹਾ। ਇਸ ਦੇ ਚੱਲਦੇ ਇੱਕ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਉਤਰ ਆਏ। ਇਹਨਾਂ ਪ੍ਰਦਰਸ਼ਨਾਂ ਦੌਰਾਨ UK ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਭਿਆਨਕ ਝੜਪਾਂ ਵੀ ਵੇਖਣ ਨੂੰ ਮਿਲੀਆਂ। ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਵਿੱਚ ਇਮੀਗ੍ਰੇਸ਼ਨ ਵਿਰੋਧੀ ਕਾਰਕੁਨ ਟੌਮੀ ਰੌਬਿਨਸਨ ਵੀ ਸ਼ਾਮਲ ਸਨ। ਯੂਕੇ ਦੀ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੇ ਸੜਕ ਹਿੰਸਾ ਨੂੰ ਅਸਵੀਕਾਰ ਕਰਨ ਯੋਗ ਕਿਹਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਕੀ ਸਟੈਮਰਸ ਨੇ ਕਿਹਾ ਕਿ ਉਹ ਹਿੰਸਾ ਤੋਂ ਪਰੇਸ਼ਾਨ ਹਨ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਵੀਡੀਓ ਪੁਲਿਸ ਦੀ ਪ੍ਰਕਿਰਿਆ ਬਾਰੇ ਜਾਇਜ਼ ਸਵਾਲ ਉਠਾ ਰਹੀ ਹੈ।
4: I have seen the body cam footage. It's harrowing. And I have to say, as a father of a 17-year-old boy, I felt sick watching it. It is absolutely right that the IOPC are looking at this. There are clearly serious questions that need to be addressed, not least how accusations of racism informed the decision-making in this case.
2: ਪ੍ਰਦਰਸ਼ਨਕਾਰੀਆਂ ਨੇ ਹੈਨਰੀ ਦੀ ਮੌਤ ਦੀ ਤੁਲਨਾ 2020 ਵਿੱਚ ਅਮਰੀਕਾ ਵਿੱਚ ਜਾਰਜ ਫਲੋਇਡ ਦੀ ਹੱਤਿਆ ਨਾਲ ਕੀਤੀ ਹੈ। ਜ਼ਿਕਰ

0: One second, you're enjoying your first day off in forever. Then, mid-lunch, your phone buzzes. A window's been broken at home, and you're miles away. In one second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: Your program will resume shortly. You're listening to SBS Audio. We are currently in an ad break. Your program will resume shortly.
5: दुनिया भर दियां कहानियां संभालियां होईयां ने SBS वर्ल्ड मूवीज़ उते 24 घंटे 7 दिन मुफ्त देखो चैनल 32 ते जां SBS ऑन डिमांड ते। स्वादले खाणियां बारे जानकारी अते स्थानक ते अंतरराष्ट्रीय खाणियां दे प्रसिद्ध नाम देखो SBS फूड 24 घंटे किसे भी समय चैनल 33 उते।
6: sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ 'ਤੇ।
7: सो दोस्तों एक बार फिर तुहाडा सारयां दा निग्गा स्वागत SBS दे इस पंजाबी प्रोग्राम दे विच जिहड़ा तुसी लाइव सुन रहे हो SBS साउथ एशियन दे उत्ते और मेलबर्न स्टूडियो तो मैं तुहाडा मेजबान पत्रस मसी। दोस्तों अज ऑस्ट्रेलिया दे न्यू साउथ वेल्स, विक्टोरिया, साउथ ऑस्ट्रेलिया, तस्मानिया, ACT अते नॉर्दर्न टेरिटरी दे विच किंग चार्ल्स थर्ड दा जिहड़ा जन्मदिन मनाया जा रहा है और इस खास मौके दे उत्ते ऑस्ट्रेलिया दे विच 900 तों वध लोकां नूं ਵੱਖ-ਵੱਖ ਪੁਰਸਕਾਰਾਂ ਦੇ ਨਾਲ ਨਿਵਾਜਿਆ ਗਿਆ ਔਰ ਇਸੇ ਕੜੀ ਦੇ ਵਿੱਚ ਪੰਜਾਬੀ ਕਮਿਊਨਿਟੀ ਦੀ ਸਰਗਰਮ ਮੈਂਬਰ ਅਤੇ ਆਸ਼ਾ ਆਸਟ੍ਰੇਲੀਆ ਦੇ ਸੰਸਥਾਪਕ ਬਜਿੰਦਰ ਦੁੱਗਲ ਹੋਰਾਂ ਨੂੰ ਉਹਨਾਂ ਦੇ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਦੇ ਬਦਲੇ ਵਿੱਚ ਆਰਡਰ ਆਫ ਆਸਟ੍ਰੇਲੀਆ ਮੈਡਲ ਭਾਵ ਕਿ OAM ਨਾਲ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਸਾਡੇ ਸੀਨੀਅਰ ਸਾਥੀ MP ਸਿੰਘ ਹੋਰਾਂ ਨੇ। ਬਜਿੰਦਰ ਦਿੱਗਲ ਹੋਰਾਂ ਨੇ ਇਸ ਸਨਮਾਨ ਤੋਂ ਬਾਅਦ ਕੀ ਕੁਝ ਭਾਵਨਾਵਾਂ ਆਪਣੀਆਂ ਵਿਅਕਤ ਕੀਤੀਆਂ ਨੇ, ਕੀ ਕੁਝ ਉਹਨਾਂ ਨੇ ਆਪਣੇ ਜਿਹੜੇ ਸੇਵਾ ਕਾਰਜ ਹੈਗੇ ਆ ਉਹਨਾਂ ਦਾ ਕੀ ਕੁਝ ਵੇਰਵਾ ਸਾਂਝਾ ਕੀਤਾ, ਆਓ ਸੁਣਦੇ ਹਾਂ ਇਸ ਗੱਲਬਾਤ ਰਾਹੀਂ।
4: ਤੁਸੀਂ ਹੋ SBS ਪੰਜਾਬੀ ਦੇ ਨਾਲ।
8: ਹਾਜ਼ਰੀਨ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ MP ਸਿੰਘ। ਬਜਿੰਦਰ ਦੁੱਗਲ ਜੀ ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਦੇ ਇੱਕ ਸਰਗਰਮ ਅਤੇ ਸਤਿਕਾਰਯੋਗ ਮੈਂਬਰ ਹਨ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਭਾਈਚਾਰੇ ਦੀ ਸੇਵਾ ਖੇਤਰ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਇਆ ਹੈ। ਉਹਨਾਂ ਦੀ ਇਸ ਸਮਰਪਿਤ ਸੇਵਾ ਨੂੰ ਮਾਨਤਾ ਦਿੰਦਿਆਂ ਉਹਨਾਂ ਨੂੰ ਕਿੰਗਸ ਬਰਡੇ ਆਨਰਸ 2026 ਵਿੱਚ ਆਰਡਰ ਆਫ ਆਸਟ੍ਰੇਲੀਆ ਮੈਡਲ OAM ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ ਉਹਨਾਂ ਦੀ ਨਿਸ਼ਕਾਮ ਸੇਵਾ ਅਤੇ ਕਮਿਊਨਿਟੀ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਅਤੇ ਦੋਸਤੋ ਉਹਨਾਂ ਦੇ ਇਸ ਆਨਰ ਦੇ ਸੰਬੰਧ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਬਜਿੰਦਰ ਦੁੱਗਲ ਜੀ ਦੇ ਨਾਲ। ਸਵਾਗਤ ਹੈ ਬਜਿੰਦਰ ਜੀ SBS ਪੰਜਾਬੀ ਵਿੱਚ ਇੱਕ ਵਾਰ ਫਿਰ ਤੋਂ।
9: ਸਤਿ ਸ਼੍ਰੀ ਅਕਾਲ ਜੀ ਔਰ ਸਤਿ ਸ਼੍ਰੀ ਅਕਾਲ MP ਸਿੰਘ ਜੀ ਔਰ ਬਹੁਤ ਬਹੁਤ ਸ਼ੁਕਰੀਆ ਔਰ ਸਾਡੇ ਸੁਣਨ ਵਾਲੇ ਆਪਣੇ ਪੰਜਾਬੀ ਭੈਣ ਭਰਾਵਾਂ ਅਤੇ ਦੂਸਰੇ ਬੰਦਿਆਂ ਨੂੰ ਸਤਿ ਸ਼੍ਰੀ ਅਕਾਲ।
8: ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਵਧਾਈਆਂ, ਤੁਸੀਂ ਜਿਹੜੀ ਸੇਵਾ ਕੀਤੀ ਹੈ, ਕਹਿੰਦੇ ਆ ਵੀ ਉਹਦਾ ਮੁੱਲ ਤਾਂ ਕੋਈ ਨਹੀਂ ਹੁੰਦਾ ਪਰ ਜਿਹੜੀ ਰਿਕੋਗਨੀਸ਼ਨ ਹੁੰਦੀ ਹੈ ਬਹੁਤ ਵੱਡੀ ਚੀਜ਼ ਹੁੰਦੀ ਹੈ। ਅਤੇ ਜਿਹੜਾ ਇਹ ਕਿੰਗਸ ਬਰਡੇ ਆਨਰਸ ਦੇ ਵਿੱਚ ਤੁਹਾਨੂੰ OAM ਮਿਲਣ ਦੀ ਤੁਹਾਨੂੰ ਖਬਰ ਮਿਲੀ ਹੈ, ਇਹ ਸੁਣ ਕੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ?
9: ਜੇ ਤੁਹਾਨੂੰ ਮੈਂ ਸੱਚ ਦੱਸਾਂ ਤੇ ਜਦੋਂ ਮੈਨੂੰ ਇਸ ਸਨਮਾਨ ਬਾਰੇ ਪਤਾ ਲੱਗਿਆ ਤੇ ਮੇਰੀ ਅੱਖਾਂ ਭਰ ਆਈਆਂ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੇਰੀ ਛੋਟੀ ਜਿਹੀ ਸੇਵਾ ਨੂੰ ਇੰਨੀ ਵੱਡੀ ਪਹਿਚਾਣ ਮਿਲੇਗੀ। मेरे मन विच सब तो पहला ਉਹ ਚਿਹਰੇ ਆਏ ਜਿਨ੍ਹਾਂ ਨਾਲ ਮੈਂ ਸਾਲਾਂ ਤੋਂ ਕੰਮ ਕਰਦੀ ਆ ਰਹੀ ਹਾਂ ਉਹ ਇਕੱਲੇ ਸੀਨੀਅਰਸ ਜੋ ਕਿਸੇ ਨਾਲ ਗੱਲ ਕਰਨ ਲਈ ਤਰਸਦੇ ਸਨ ਉਹ ਮੈਂ ਲਾਵਾਂ ਜੋ ਚੁੱਪ ਚਾਪ ਦੁੱਖ ਸਹਿੰਦੀਆਂ ਰਹੀਆਂ ਹਨ ਉਹ ਪਰਿਵਾਰ ਜੋ ਮੁਸ਼ਕਿਲ ਸਮੇਂ ਵਿੱਚ ਸਹਾਰੇ ਦੀ ਉਮੀਦ ਕਰਦੇ ਸਨ ਮੈਂ ਹਮੇਸ਼ਾ ਇਹੀ ਮੰਨਿਆ ਹੈ ਕਿ ਰੱਬ ਨੇ ਸਾਨੂੰ ਕੁਛ ਦੇਣ ਦੀ ਸਮਰੱਥਾ ਦਿੱਤੀ ਹੈ ਤਾਂ ਸਾਡਾ ਫਰਜ਼ ਹੈ ਕਿ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਰੋਸ਼ਨੀ ਲਿਆਈਏ ਇਹ ਮੈਡਲ ਮੇਰੇ ਲਈ ਸਿਰਫ ਇੱਕ ਸਨਮਾਨ ਨਹੀਂ ਸਗੋਂ ਉਹਨਾਂ ਹਜ਼ਾਰਾਂ ਲੋਕਾਂ ਦੀਆਂ ਕਹਾਣੀਆਂ ਦੀ ਪਹਿਚਾਣ ਹੈ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦੀ ਪ੍ਰੇਰਨਾ ਦਿੱਤੀਆਂ ਮੈਂ ਆਸਟ੍ਰੇਲੀਆ ਦੀ ਬਹੁਤ ਧੰਨਵਾਦੀ ਹਾਂ ਕਿ ਇਸ ਦੇਸ਼ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਇਸ ਸੇਵਾ ਨੂੰ ਸਨਮਾਨ ਦਿੱਤਾ
8: ਜੀ ਅਤੇ ਤੁਸੀਂ ਜਦੋਂ ਤੁਸੀਂ ਇੰਨੀ ਲੰਬੀ ਸੇਵਾ ਕੀਤੀ ਹੈ ਭਾਈਚਾਰੇ ਦੀ ਜੇ ਤੁਸੀਂ ਪਿੱਛੇ ਵੱਲ ਮੁੜ ਕੇ ਦੇਖਦੇ ਹੋ ਤਾਂ ਕਿਹੜੇ ਖਾਸ ਯੋਗਦਾਨ ਨੇ ਤੁਹਾਨੂੰ ਇਸ ਸਨਮਾਨ ਦਾ ਸਭ ਤੋਂ ਵੱਡਾ ਹੱਕਦਾਰ ਬਣਾਇਆ
9: ਮੇਰੇ ਲਈ ਇਹ ਸਨਮਾਨ ਮੇਰੀ ਨਿੱਜੀ ਪ੍ਰਾਪਤੀ ਨਹੀਂ ਹੈ ਇਹ ਮੇਰੇ ਪਰਿਵਾਰ ਮੇਰੇ ਸਾਥੀਆਂ ਮੇਰੀਆਂ ਮੇਰੇ ਵਲੰਟੀਅਰ ਅਤੇ ਪੂਰੀ ਕਮਿਊਨਿਟੀ ਦਾ ਸਨਮਾਨ ਹੈ ਪੰਜਾਬੀ ਭਾਈਚਾਰੇ ਵਿੱਚ ਅਸੀਂ ਸੇਵਾ ਅਤੇ ਸਰਬੱਤ ਦਾ ਭਲਾ ਸਿੱਖ ਦੇ ਅਸੀਂ ਬਚਪਨ ਤੋਂ ਸਿੱਖਦੇ ਆਏ ਹਾਂ ਇਹੀ ਮੂਲ ਮੈਨੂੰ ਸਾਰੀ ਉਮਰ ਅੱਗੇ ਵਧਾਉਂਦੇ ਰਹੇ ਹਨ ਮੈਂ ਚਾਹੁੰਦੀ ਹਾਂ ਕਿ ਸਾਡੀ ਨਵੀਂ ਪੀੜ੍ਹੀ ਇਹ ਸਮਝੇ ਕਿ ਅਸੀਂ ਕਾਮਯਾਬੀ ਸਿਰਫ ਚੰਗੀ ਨੌਕਰੀ ਵੱਡਾ ਘਰ ਜਾਂ ਪੈਸਾ ਕਮਾਉਣ ਲਈ ਨਹੀਂ ਹੈ ਅਸਲੀ ਕਾਮਯਾਬੀ ਉਹੀ ਹੁੰਦੀ ਹੈ ਜਦੋਂ ਕੋਈ ਇਨਸਾਨ ਤੁਹਾਡੇ ਨਾਲ ਮੁਸਕਰਾਉਂਦਾ ਹੈ ਜਦੋਂ ਕੋਈ ਇਨਸਾਨ ਬਜ਼ੁਰਗ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਜਾਂ ਜਦੋਂ ਕੋਈ ਔਰਤ ਮੁਸ਼ਕਿਲ ਹਾਲਤਾਂ ਵਿੱਚ ਵੀ ਉਮੀਦ ਦੇਖਦੀ ਹੈ ਜੇ ਮੇਰੀ ਜ਼ਿੰਦਗੀ ਯਾਤਰਾ ਵਿੱਚ ਇੱਕ ਵਿਅਕਤੀ ਨੂੰ ਵੀ ਸਮਾਜ ਦੀ ਸੇਵਾ ਲਈ ਪ੍ਰੇਰਿਤ ਕਰੇ ਤਾਂ ਇਹ ਮੇਰੇ ਲਈ ਇਸ ਮੈਡਲ ਦਾ ਬਹੁਤ ਵੱਡਾ ਸਨਮਾਨ ਹੋਵੇਗਾ
8: ਬਿਲਕੁਲ ਠੀਕ ਹੈ ਜੀ ਤੁਸੀਂ ਅਤੇ ਬਜਿੰਦਰ ਜੀ ਤੁਹਾਨੂੰ ਇਹ ਪ੍ਰੇਰਨਾ ਕਿੱਥੋਂ ਮਿਲੀ ਜਿਹੜਾ ਕਿ ਪੰਜਾਬੀ ਜੋ ਆਸਟ੍ਰੇਲੀਆਈ ਭਾਈਚਾਰਾ ਹੈਗਾ ਇਹਦੀ ਸੇਵਾ ਕਰਨ ਵਾਸਤੇ ਤੁਹਾਨੂੰ ਪ੍ਰੇਰਨਾ ਪਹਿਲੀ ਵਾਰੀ ਕਿੱਥੋਂ ਮਿਲੀ
9: ਇਹ ਤਾਂ ਮੈਨੂੰ ਵੀ ਨਹੀਂ ਪਤਾ ਪ੍ਰੇਰਨਾ ਕਿੱਥੋਂ ਮਿਲੀ ਮੈਂ ਤਾਂ ਦੇਖੀਏ 40 ਸਾਲ ਪੜ੍ਹਾਉਂਦੇ ਵੀ ਰਹੇ ਬਹੁਤ ਕਮਿਊਨਿਟੀ ਨਾਲ ਕਿੱਥੇ ਰੈੱਡ ਫਾਰਮ ਤੋਂ ਲੈ ਕੇ ਕੈਂਪਸੀ ਔਰ ਮੇਰੀ ਸਪੈਸ਼ਲ ਐਜੂਕੇਸ਼ਨ ਸੀ ਤਾਂ ਮੈਨੂੰ ਬਹੁਤ ਲੋਕ ਜਿਹੜੇ ਪੁੱਛਦੇ ਹਨ ਕਿ ਮੈਂ ਦੁਨੀਆਂ ਦੇ ਵਿੱਚ ਸਫ਼ਰ ਕੀਤਾ ਔਰ ਮੌਜ ਮਸਤੀ ਵੀ ਕਰਦੇ ਰਹੇ ਵੀ ਕਿਸ ਤਰ੍ਹਾਂ ਤੁਹਾਨੂੰ ਕੀ ਹੈ ਅਤੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਤਾਂ ਬੜੀ ਕਿਸਮਤ ਵਾਲੀ ਹਾਂ ਕਿ ਜਿਸ ਨੂੰ ਇਹ ਮੌਕਾ ਮਿਲਾ ਹੈ ਅਤੇ ਇਹ ਜੋ ਹੈ ਮੈਂ ਸਨਮਾਨ ਉਹਨਾਂ ਸਾਰੇ ਲੋਕਾਂ ਨੂੰ ਦੇ ਲਈ ਕਰਦੀ ਹਾਂ ਜਿਨ੍ਹਾਂ ਦੀ ਆਵਾਜ਼ ਅਕਸਰ ਸੁਣੀ ਨਹੀਂ ਜਾਂਦੀ ਉਹ ਸਾਡੇ ਸੀਨੀਅਰ ਸਾਡੀਆਂ ਮਹਿਲਾਵਾਂ ਅਤੇ ਸਾਡੇ ਵਲੰਟੀਅਰ ਅਤੇ ਉਹ ਲੋਕ ਜੋ ਹਰ ਰੋਜ਼ ਚੁੱਪ ਚਾਪ ਹੋ ਕੇ ਸਭ ਕੁਛ ਸਹਿੰਦੇ ਹਨ ਇਹ ਮੈਡਲ ਉਹਨਾਂ ਦੇ ਲਈ ਹੈ ਔਰ ਮੈਨੂੰ ਬਜ਼ੁਰਗਾਂ ਦੇ ਨਾਲ ਹੁਣ ਇਤਨੀ ਪੈਸ਼ਨੇਟ ਹੈ ਕਿ ਮੈਂ ਕਹਿੰਦੀ ਹਾਂ ਕਿ ਜਿਤਨੀ ਹੋਰ ਅਸੀਂ ਕੁਛ ਉਹਨਾਂ ਲਈ ਸਹੂਲਤਾਂ ਦੇ ਦਈਏ ਜੋ ਜ਼ਿੰਦਗੀ ਦੇ ਵਿੱਚ ਮੈਨੂੰ ਯਾਦ ਹੈ ਮੈਂ ਆਪਣੀ ਗ੍ਰੈਂਡ ਮਦਰ ਨਾਲ ਪਲੀ ਸੀ ਦਾਦੀ ਜੀ ਨਾਲ ਤੇ ਮੈਨੂੰ ਲੱਗਦਾ ਸੀ ਦਾਦੀ ਜੀ ਕਦੀ ਇਹ ਕਦੀ ਹਮੇਸ਼ਾ ਪੈਦਾ ਹੀ ਉੱਡੇ ਹੋਏ ਸੀ ਕਦੀ ਉਹ ਵੀ ਜਵਾਬ ਹੋ ਸਕਦੇ ਹਨ ਕਦੀ ਸੋਚਿਆ ਹੀ ਨਹੀਂ ਸੀ ਔਰ ਛੋਟੀਆਂ ਛੋਟੀਆਂ ਗੱਲਾਂ ਵੀ ਕਈ ਵਾਰੀ ਤੁਹਾਨੂੰ ਯਾਦ ਆਉਂਦੀਆਂ ਹਨ ਤੇ ਤੁਹਾਨੂੰ ਲੱਗਦਾ ਹੈ ਕਿ ਵੀ ਫਿਰ ਕਹਿੰਦੇ ਸੀ ਬੁਢਾਪਾ ਬੜੀ ਮੁਸ਼ਕਿਲ ਹੈ ਮੈਂ ਕਿਹਾ ਐਵੇਂ ਕਹਿੰਦੀ ਇਹਨਾਂ ਨੂੰ ਬੁਢਾਪਾ ਮੁਸ਼ਕਿਲ ਕੀ ਹੈ ਨਾ ਕੰਮ ਤੇ ਜਾਣਾ ਬੈਠੇ ਬੈਠੇ ਰੋਟੀ ਮਿਲਦੀ ਇਹ ਤਾਂ ਬੜੀ ਅੱਛੀ ਜਗ੍ਹਾ ਪਰ ਹੁਣ ਮੈਨੂੰ ਲੱਗਦਾ ਹੈ ਕਿ ਲੋਕ ਕਿਉਂ ਘਬਰਾਉਂਦੇ ਹਨ ਬੁਢਾਪੇ ਤੋਂ ਇਸ ਲਈ ਘਬਰਾਉਂਦੇ ਹਨ ਕਿ ਸਾਡੀ ਸਿਹਤ ਨਹੀਂ ਹੋਏਗੀ ਕੌਣ ਦੇਖੇਗਾ ਹੈਲਪਲੈਸ ਹੋ ਜਾਣਗੇ ਖਾਸ ਤੌਰ ਤੇ ਜਦੋਂ ਮਾਈਗ੍ਰੇਸ਼ਨ ਤੇ ਲੋਕ ਇੱਥੇ ਆਉਂਦੇ ਹਨ ਬੱਚਿਆਂ ਨੂੰ ਮਿਲਣ ਬੱਚੇ ਕੰਮ ਤੇ ਚਲੇ ਜਾਂਦੇ ਹਨ ਬਜ਼ੁਰਗ ਉਹਨਾਂ ਨੂੰ ਕੋਈ ਰਸਤਾ ਨਹੀਂ ਪਤਾ ਬੋਲੀ ਨਹੀਂ ਪਤਾ ਕੌਨਫੀਡੈਂਸ ਨਹੀਂ ਹੈ ਔਰ ਇੰਡੀਆ ਵਿੱਚ ਤਾਂ ਕਦੀ ਕਦੀ ਧੋਬੀ ਆ ਜਾਂਦਾ ਹੈ ਕਦੀ ਮਾਈ ਆ ਗਈ ਕਦੀ ਪੜੋਸੀ ਹੈ ਇੱਥੇ ਤਾਂ ਤੁਸੀਂ ਆਪਣੇ ਬੇਟੇ ਦੇ ਘਰ ਜਾਂ ਰਿਸ਼ਤੇਦਾਰਾਂ ਨੂੰ ਵੀ ਘਰ ਦੱਸੇ ਬਿਨਾਂ ਨਹੀਂ ਜਾ ਸਕਦੇ ਤਾਂ ਉਹਨਾਂ ਦੀ ਕੀ ਹਾਲਤ ਹੁੰਦੀ ਹੋਏ ਸੋ ਇਹ ਸੋਚ ਸੋਚ ਕੇ ਤਾਂ ਅਸੀਂ ਇਹ ਸੰਸਥਾ ਨੂੰ ਸ਼ੁਰੂ ਕੀਤਾ ਹੈ
8: ਤੇ ਬਜਿੰਦਰ ਜੀ ਥੋੜ੍ਹਾ ਇਸ ਸੰਸਥਾ ਬਾਰੇ ਵੀ ਦੱਸ ਦਿਓ ਕਈਆਂ ਨੂੰ ਸ਼ਾਇਦ ਨਾ ਯਾਦ ਹੋਵੇ ਜਿਹੜੀ ਸੰਸਥਾ ਤੁਸੀਂ ਆਸ਼ਾ ਦੇ ਨਾਮ 'ਤੇ ਸ਼ੁਰੂ ਕੀਤੀ ਸੀ ਕਦੋਂ ਕੀਤੀ ਸੀ ਕਿੰਨੇ ਕਦੋਂ ਪੁਰਾਣੀ ਸੀਗੇ ਅਤੇ ਹੁਣ ਕਿਤੇ ਕਿੰਨੇ ਕੁ ਯੂਨਿਟਸ ਬਣ ਚੁੱਕੇ ਹੋਏ ਆ ਅਤੇ ਕਿੰਨੇ ਕੁ ਲੋਕਾਂ ਤੱਕ ਹੁਣ ਤੱਕ ਤੁਸੀਂ ਪਹੁੰਚ ਬਣਾ ਚੁੱਕੇ ਹੋਏ ਹੋ
9: ਜੀ ਆਸ਼ਾ ਦਾ ਸੰਸਕ੍ਰਿਤ ਮਤਲਬ ਹੈ ਹੋਪ ਤਾਂ ਕਿ ਆਪਣੀ ਗੋਲਡਨ ਈਅਰਸ ਦੇ ਵਿੱਚ ਅਸੀਂ ਆਪਣੀ ਕਲਚਰ ਹੀ ਹੁੰਦੀ ਹੈ ਜਿਸ ਫੂਡ ਨਾਲ ਤੁਸੀਂ ਬਚਪਨ ਨਾਲ ਤੁਸੀਂ ਪਲਦੇ ਹੋ ਆਪਣਾ ਮਿਊਜ਼ਿਕ ਆਪਣੀਆਂ ਵੈਲਿਊਜ਼ ਆਪਣੇ ਫੈਸਟੀਵਲ ਤਾਂ ਜਦ ਦੂਸਰੇ ਦੇਸ਼ ਦੇ ਵਿੱਚ ਆਓ ਤਾਂ ਉਹ ਸਭ ਕੁਛ ਕਲਚਰ ਡਿਫਰੈਂਟ ਹੋ ਜਾਂਦੀ ਹੈ ਤਾਂ ਇਸੇ ਕਰਕੇ ਅਸੀਂ ਆਸ਼ਾ ਸ਼ੁਰੂ ਕੀਤੀ ਹੈ ਕਿ ਜੋ ਲੋਕ ਆਪਣੇ ਇਸ ਕੰਟਰੀ ਦੇ ਵਿੱਚ ਜਿਹੜਾ ਕਿ ਬਹੁਤ ਬਿਊਟੀਫੁਲ ਹੈ ਆਸਟ੍ਰੇਲੀਆ ਆਏ ਹਨ ਤਾਂ ਕਿ ਉਹਨਾਂ ਨੂੰ ਇੱਥੇ ਅਸੀਂ ਆਪਣੀ ਕਲਚਰਲੀ ਐਪਰੋਪ੍ਰੀਏਟ ਐਕਟੀਵਿਟੀਜ਼ ਦਈਏ ਕੁਆਲਿਟੀ ਟਾਈਮ ਦਈਏ ਲੋਕਾਂ ਨੂੰ ਕਨੈਕਟ ਕਰੀਏ ਤਾਂ ਕਿ ਇੱਕ ਸਾਡੀ ਸਪੋਰਟਿਵ ਕੇਅਰਿੰਗ ਲਵਿੰਗ ਕਮਿਊਨਿਟੀ ਹੋ ਜਾਏ ਛੋਟੇ ਜਿਹੇ ਹੰਬਲ ਸਟਾਰਟ ਨਾਲ ਅਸੀਂ ਇਹ ਸ਼ੁਰੂ ਕੀਤਾ ਕਰਦੇ ਕਰਦੇ ਪਹਿਲੇ ਤਾਂ ਸਭ ਤੋਂ ਪਹਿਲੇ ਸਾਡਾ ਫੋਕਸ ਸੀ ਡਿਮੈਂਸ਼ੀਆ ਨਾਲ ਸੋ ਪਹਿਲਾਂ ਅਸੀਂ ਫੋਰਮ ਕੀਤਾ ਸੀ ਫਸਟ ਟਾਈਮ ਡਿਮੈਂਸ਼ੀਆ ਦੇ ਵਿੱਚ
8: ਕਿਹੜੇ ਸਾਲ ਕੀਤਾ ਸੀ ਇਹ
9: 2018 ਦੇ ਵਿੱਚ ਅਸੀਂ ਰਜਿਸਟਰ ਕੀਤਾ ਸੀ
8: 2018 ਵਿੱਚ
9: ਹਾਂਜੀ ਤਾਂ ਉਸੀ ਸਾਲ ਦੇ ਵਿੱਚ ਸਾਨੂੰ ਇਹ ਪਾਰਲੀਮੈਂਟ ਦੀ ਇਨਕੁਆਇਰੀ ਹੋਈ ਸੀ ਐਲਡਰ ਅਬਿਊਸ ਤੇ ਬਿਲਕੁਲ ਨਵੇਂ ਸੀ ਪਰ ਅਸੀਂ ਉਸ ਵਕਤ ਮੈਨੂੰ ਯਾਦ ਹੈ ਕਿ ਮੈਂ 10 ਘੰਟੇ ਬੈਠ ਕੇ ਅਸੀਂ ਸਬਮਿਸ਼ਨ ਕੀਤਾ ਜੋ ਕਿ ਐਕਸੈਪਟਿਡ ਸੀ ਉਸ ਤੋਂ ਬਾਅਦ ਸਾਨੂੰ ਸੀਨੀਅਰ ਰਾਈਟਸ ਵਾਲੇ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣਾ ਲਾਇਰ ਭੇਜ ਦਾਂਗੇ ਗੱਲ ਕਰਨ ਲਈ ਤਾਂ ਅਸੀਂ ਕਿਹਾ ਲਾਇਰ ਭੇਜਣ ਦਾ ਕੀ ਹੋਏਗਾ ਗੱਲਾਂ ਸੁਣਨ ਦਾ ਕੁਛ ਨਹੀਂ ਹੁੰਦਾ ਅਗਰ ਫੋਰਮ ਕਰਨਾ ਹੈ ਤੇ ਜਿੰਨੇ ਵੀ ਸਟੇਕ ਹੋਲਡਰ ਹੈ ਡਾਕਟਰ ਸੈਂਟਰਲਿੰਗ ਪੁਲਿਸ ਸੀਨੀਅਰ ਰਾਈਟਸ ਇੱਕ ਪਲੇਟਫਾਰਮ ਤੇ ਆ ਕੇ ਤਾਂ ਕਿ ਅਗਰ ਲੋਕਾਂ ਨੂੰ ਲੋੜ ਪਵੇ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਨੂੰ ਕੰਟੈਕਟ ਕਰਨਾ ਹੈ ਕੋਈ ਹੈਲਪ ਕਿਸ ਤਰ੍ਹਾਂ ਕਰੇਗਾ ਤਾਂ ਅਸੀਂ ਉਹ ਫੋਰਮ ਕੀਤੇ ਉਸੀ ਦੇ ਨਾਲ ਹੀ ਕੋਵਿਡ ਆ ਗਿਆ
8: ਅੱਛਾ
9: ਕੋਵਿਡ ਦੇ ਵਿੱਚ ਇੱਕਦਮ ਮੰਨ ਲਾ 2019 ਦੇ ਵਿੱਚ ਮੈਨੂੰ ਯਾਦ ਹੈ ਕਿ 12 ਮਾਰਚ ਨੂੰ ਜਦੋਂ ਡਿਕਲੇਅਰ ਹੋਇਆ ਸੀ ਪੈਨਾਡੈਮਿਕ ਤਾਂ ਸੀਨੀਅਰ ਰਾਈਟਸ ਦੇ ਨਾਲ ਜਦੋਂ ਉਹਨਾਂ ਨਾਲ ਅਸੀਂ ਕਾਫੀ ਕੰਮ ਇਕੱਠਾ ਕਰਕੇ 2 ਸ਼ਾਰਟ ਫਿਲਮ ਬਣੀਆਂ ਸੀ ਐਲਡਰ ਅਬਿਊਸ ਦੇ ਉੱਤੇ ਜੋ ਕਿ ਹਾਲੀ ਵੀ ਉਹਨਾਂ ਦੀ ਵੈਬਸਾਈਟ ਤੇ ਹੈ ਉਸੇ ਦੇ ਨਾਲ ਨਾਰੀ ਜੋ ਕਿ ਨੈਸ਼ਨਲ ਰਿਸਰਚ ਹੈ ਮੈਲਬੋਰਨ ਤੋਂ ਉਹਨਾਂ ਨੇ ਇੱਕ ਫਾਈਨੈਂਸ਼ੀਅਲ ਅਬਿਊਸ ਐਂਡ ਡਿਮੈਂਸ਼ੀਆ ਦੀ ਸ਼ਾਰਟ ਫਿਲਮ ਬਣਾਈ ਉਹਦੀ ਵੈਬਸਾਈਟ ਹੈ ਉਹ ਵੀ ਸਾਡੇ ਨਾਲ ਬਣਾਈ ਇਸੇ ਦੇ ਨਾਲ ਹੀ ਅਭੀ ਸ਼ੁਰੂ ਕਰਦੇ ਹੋਏ ਅਸੀਂ ਡਿਮੈਂਸ਼ੀਆ ਕਿਉਂਕਿ ਸਾਡਾ ਹਮੇਸ਼ਾ ਫੋਕਸ ਰਿਹਾ ਹੈ ਹੁਣ ਡਿਮੈਂਸ਼ੀਆ ਆਸਟ੍ਰੇਲੀਆ ਉਸ ਵਕਤ ਐਲਸਾਈਨਾ ਆਸਟ੍ਰੇਲੀਆ ਕਹਿੰਦੇ ਹਨ ਉਹਨਾਂ ਦੀ ਹਾਲੀ ਵੀ ਉਹ ਵੀਡੀਓ ਹੈਗਾ ਵੈਬਸਾਈਟ ਤੇ ਹੈ ਇਟਸ ਨੋਟ ਡਿਸਗ੍ਰੇਸ ਇਟਸ ਡਿਮੈਂਸ਼ੀਆ ਇਹ ਉਹ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਹਨਾਂ ਦੀ ਫੈਮਿਲੀ ਵਿੱਚ ਡਿਮੈਂਸ਼ੀਆ ਹੈ ਜਿਹਨਾਂ ਜਿਹੜੀ ਕਿ ਫੈਮਿਲੀ ਕੇਅਰਰਸ ਦੇ ਉਹਨਾਂ ਦੀ ਰੀਅਲ ਸਟੋਰੀ ਦੇ ਨਾਲ
8: ਤੇ ਤੁਹਾਡੇ ਹੁਣ ਤੱਕ ਯੂਨਿਟ ਕਿੰਨੇ ਹੋ ਚੁੱਕੇ ਆ ਹੁਣ ਤੁਸੀਂ ਕਿੰਨੇ ਲੋਕਾਂ ਦਾ ਗਰੁੱਪ ਬਣਾ ਚੁੱਕੇ ਹੋ
9: ਹਰ ਮਹੀਨੇ ਸਾਡੇ 9 ਗਰੁੱਪ ਚੱਲਦੇ ਹਨ
8: ਅੱਛਾ ਵਾਓ
9: ਨਾਰਥ ਕਰੋਸਨੈਸਟ ਵੈਸਟ ਰਾਈਡ ਗੋਲਡਨ ਲਿਵਰਪੂਲ ਵੈਂਟਵਰਥ ਹਿੱਲ ਰੋਜ਼ ਹਿੱਲ ਔਰ 2 ਚੱਲਦੇ ਹਨ ਬਲੈਕਟਾਊਨ ਦੇ ਵਿੱਚ ਇੱਕ ਸ਼੍ਰੀਲੰਕਨ ਐਸੋਸੀਏਸ਼ਨ ਦੇ ਨਾਲ ਸਾਡੀ ਕੋਲੈਬੋਰੇਸ਼ਨ ਨਾਲ ਚੱਲਦਾ ਹੈ ਔਰ ਹੁਣ ਪਲਾਨ ਹੋ ਰਿਹਾ ਹੈ ਕਿ ਅਸੀਂ ਅਗਲੇ ਸਾਲ ਸਟੈਟਫੀਲਡ ਵਿੱਚ ਚੱਲੀਏ ਜ਼ਰੂਰਤ ਹੈ ਆਪਣੀ ਪੋਪੂਲੇਸ਼ਨ ਬਹੁਤ ਵੱਧ ਗਈ ਹੈ ਹਰ ਜੋ ਇੱਕ ਬੰਦਾ ਆਉਂਦਾ ਹੈ ਉਹਦੇ ਨਾਲ 4 ਸੀਨੀਅਰ ਆਉਂਦੇ ਲੜਕੇ ਦੇ ਮਾਂ ਬਾਪ ਤੇ ਲੜਕੀ ਦੇ ਮਾਂ ਬਾਪ ਸਾਡੀ ਕਲਚਰ ਹੈ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੇ ਮਾਂ ਬਾਪ ਸਾਡੇ ਕੋਲ ਹਾਂ ਜਦ 4 ਬੰਦੇ ਆਉਣਗੇ ਤਾਂ ਤੁਸੀਂ ਇਮੇਜਿਨ ਕਰੋ ਇੰਨੀ ਮਾਈਗ੍ਰੇਸ਼ਨ ਨਾਲ ਸੀਨੀਅਰ ਪੋਪੂਲੇਸ਼ਨ ਕਿੰਨੀ ਜ਼ਿਆਦਾ ਵੱਧ ਗਈ ਹੈ ਔਰ ਉਸਨੂੰ ਦੇਖ ਕੇ ਡਿਮਾਂਡ ਤਾਂ ਬਹੁਤ ਆ ਰਹੀ ਹੈ ਨਿਊਕਾਸਲ ਤੋਂ ਮੈਲਬਰਨ ਤੋਂ ਗੋਲਡਨ ਪਰ ਇਹ ਹੈ ਕਿ ਹੱਥ ਤੇ 2 ਹੀ ਹੈ ਔਰ ਟਾਈਮ ਵੀ ਓਨਾ ਹੈ ਔਰ ਮੈਂ ਇਕੱਲੀ ਕੁਛ ਨਹੀਂ ਕਰ ਸਕਦੀ ਆਪਣੀ ਇਤਨੇ ਵਲੰਟੀਅਰਸ ਹੈ ਜਿਹੜੇ ਕਿ 40-50 ਬੰਦੇ ਹਨ ਜਿਹੜੇ ਕਿ ਸਾਡਾ ਕਰਦੇ ਹਨ ਸਾਡੇ ਹੁਣ 5 ਡਾਇਰੈਕਟਰ ਹਨ ਸਾਡੇ 3-5 ਬਣ ਗਏ ਉਹਦੇ ਵਿੱਚ 2 ਡਾਕਟਰ ਹਨ ਡਾਕਟਰ ਵਲੰਜੂ ਡਾਕਟਰ ਸੁੰਦਰ ਪੰਕਜ ਵਿੱਚ ਜੋ ਕਿ ਸੈਂਟਰਲ ਪ੍ਰਿੰਟਿੰਗ ਵਾਲੇ ਪੈਕੇਜਿੰਗ ਵਾਲੇ ਬਿਜ਼ਨਸ ਪੀਪਲ ਅਮਿਤ ਪਾਲ ਸਿੰਘ ਜੋ ਕਿ ਕੈਲਾਸ਼ ਲਾਇਰਸ ਪੈਰਾਮੈਟਾ ਵਿੱਚ ਹੀ ਹੈ ਔਰ ਇਸੇ ਤਰ੍ਹਾਂ ਪ੍ਰੋਡਕਸ਼ਨ ਟੀਮ ਦੇ ਵਿੱਚ ਵੀ ਸਾਡੇ 4 ਡਾਇਰੈਕਟਰਸ ਹੈਗੇ ਹੈ ਵਿਨੋਦ ਰਾਜਪੂਤ ਵਿਜੇ ਜੋਗੀਆ ਸਾਲੀਆ ਡਾਕਟਰ ਡੋਗਰਾ ਦੈਨ ਮੀਡੀਆ ਦੇ ਵਿੱਚ ਸਾਨੂੰ ਸਪੋਰਟ ਕਰਦੇ ਹਨ ਹਰਮੋਨ ਵਾਲੀਆ ਔਰ ਸਾਂਝਾ ਵਿਚਾਰ ਐਂਡ ਅਨਮਿਊਟ ਵਾਲੇ ਔਰ ਪਲੱਸ ਸੋ ਇਸੇ ਤਰ੍ਹਾਂ ਹਰ ਗਰੁੱਪ ਦੇ ਵਿੱਚ ਜਿਹੜੇ ਫਰੰਟ ਡੈਸਕ ਵਾਲੀ ਟੀਮ ਹੈ ਇੰਟਰਟੇਨਮੈਂਟ ਦੀ ਟੀਮ ਹੈ ਯੋਗਾ ਟੀਮ ਹੈ ਬੋਲੀਫਿਟ ਵਾਲੀ ਹੈ ਡਿਜੀਟਲ ਲਿਟਰੇਸੀ ਹੈਲਥ ਚੈੱਕਸ ਇਸ ਤਰ੍ਹਾਂ ਕਰਕੇ ਜਿਹੜਾ ਅੱਜ ਕੱਲ ਅਸੀਂ ਆਪਣੇ ਉਸਨੂੰ ਪੂਰਾ ਸਟਰਕਚਰ ਬਣਾ ਰਹੇ ਹਾਂ ਤਾਂ ਮੈਂ ਤਾਂ ਉਹਨਾਂ ਨੂੰ ਇਹ ਕਹਿੰਦੀ ਹਾਂ ਕਿ ਮੈਂ ਤਾਂ ਇੱਕ ਧਾਗਾ ਹਾਂ ਮੈਂ ਤਾਂ ਕੁਛ ਵੀ ਨਹੀਂ ਕੀਤਾ ਜਿਹੜੇ ਕਿ ਇੰਨੇ ਇੰਨੇ ਅੱਛੇ ਅੱਛੇ ਮੋਤੀਆਂ ਨੂੰ ਇਕੱਠਾ ਕੀਤਾ ਹੈ ਤਾਂ ਸਾਨੂੰ ਇਹ ਹੀ ਹੈ ਕਿ ਜਿਹੜੇ ਸਾਡੇ ਸੁਣਨ ਵਾਲੇ ਸੁਣ ਰਹੇ ਹਨ ਪਲੀਜ਼ ਤੁਸੀਂ ਇਸ ਨੂੰ ਆਸ਼ਾ ਨੂੰ ਅਸੀਂ ਕਹਿੰਦੇ ਹਾਂ ਹਮਾਰੀ ਆਸ਼ਾ ਆਸ਼ਾ ਫੈਮਿਲੀ ਹੈ ਇਹਨੂੰ ਜੁਆਇਨ ਕਰੋ ਗਰੁੱਪਸ 'ਚ ਆਓ ਮੈਂਬਰ ਬਣੋ ਸਪੋਂਸਰ ਕਰੋ ਔਰ ਇਸ ਨੂੰ ਮੈਨੇਜਮੈਂਟ ਵਿੱਚ ਆ ਕੇ ਅੱਗੇ ਵਧਾਓ ਔਰ ਇਹ ਤਾਂ ਹੀ ਹੋ ਸਕਦਾ ਹੈ ਜੇ ਕਮਿਊਨਿਟੀ ਸਾਡੇ ਨਾਲ ਹੋਏਗੀ ਤਾਂ ਜੇ ਅਸੀਂ ਅੱਜ ਬੀਜਾਂਗੇ ਤੇ ਤੁਹਾਡੀ ਕੱਲ ਫਲ ਪਾਵਾਂਗੇ
4: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ
7: ਦੋਸਤੋ ਇਸੇ ਦੇ ਨਾਲ ਹੀ ਵੇਲਾ ਹੋ ਗਿਆ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਇਹ ਜਿਹੜੀ ਗੱਲਬਾਤ ਤੁਸੀਂ ਸੁਣ ਰਹੇ ਸੀ ਬਜਿੰਦਰ ਦੁੱਗਲ ਹੋਰਾਂ ਦੇ ਨਾਲ, ਇਸੇ ਗੱਲਬਾਤ ਦਾ ਅਗਲਾ ਹਿੱਸਾ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰੇਗਾ। ਜਲਦ ਹਾਜ਼ਰ ਹੋ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
10: We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's Desi Dance Party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
11: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ। sbs.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ। SBS ਰੇਡੀਓ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਅਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ। ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
7: ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਤੁਸੀਂ ਸੁਣ ਰਹੇ ਹੋ ਇਸ ਵੇਲੇ ਲਾਈਵ SBS ਸਾਊਥ ਏਸ਼ੀਅਨ ਦੇ ਉੱਤੇ। ਅੱਜ 8 ਜੂਨ ਸੋਮਵਾਰ ਦਾ ਦਿਨ, ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ, ਔਰ ਪ੍ਰੋਗਰਾਮ ਆਪਣੇ ਅਖੀਰਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਬਜਿੰਦਰ ਦੁੱਗਲ ਹੋਰਾਂ ਦੇ ਨਾਲ ਗੱਲਬਾਤ, ਸਾਡੇ ਸਾਥੀ MP ਸਿੰਘ ਹੋਰਾਂ ਦੀ। ਬਜਿੰਦਰ ਹੋਰਾਂ ਨੂੰ ਆਸਟ੍ਰੇਲੀਅਨ ਸਰਕਾਰ ਦੇ ਵੱਲੋਂ ਆਰਡਰ ਆਫ ਆਸਟ੍ਰੇਲੀਆ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਵੱਲੋਂ ਜਿਹੜੀਆਂ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਉਸੇ ਦੇ ਮੱਦੇਨਜ਼ਰ ਇਹ ਸਨਮਾਨ ਉਹਨਾਂ ਨੂੰ ਦਿੱਤਾ ਗਿਆ। ਔਰ ਉਸੇ ਗੱਲਬਾਤ ਦਾ ਅਗਲਾ ਹਿੱਸਾ ਤੁਹਾਡੇ ਨਾਲ ਹੁਣ ਅਸੀਂ ਸਾਂਝਾ ਕਰਦੇ ਹਾਂ, ਆਓ ਉਸ ਗੱਲਬਾਤ ਨੂੰ ਸੁਣਦੇ ਹਾਂ।
4: ਤੁਸੀਂ ਹੋ SBS ਪੰਜਾਬੀ ਦੇ ਨਾਲ।
8: ਅਤੇ ਬਜਿੰਦਰ ਜੀ, ਇਹ ਵੀ ਦੱਸ ਦਿਓ ਕਿ ਜਿਹੜੇ ਤੁਹਾਡੇ ਨਾਲ ਵਲੰਟੀਅਰ ਜੁੜੇ ਹੋਏ ਆ, ਤੁਸੀਂ ਦੱਸਿਆ ਕਿ 5 ਡਾਇਰੈਕਟਰ ਹੈਗੇ ਆ, ਮੀਡੀਆ ਵੀ ਹੈਗਾ, ਲਾਇਰਸ ਵੀ ਹੈਗੇ ਆ, ਇਹ ਸਾਰੇ ਵਲੰਟੀਅਰ ਹੀ ਹੈਗੇ ਆ?
9: ਬਿਲਕੁਲ ਵਲੰਟੀਅਰ 100%, ਸਾਡੇ ਕੋਲ ਇੱਕ ਵੀ ਪੇਡ ਬੰਦਾ ਨਹੀਂ ਹੈ। ਬਹੁਤ ਕਈ ਵਾਰੀ ਕਹਿੰਦੇ ਨਾ, ਕਹਿੰਦੇ ਕਿ ਮੇਰਾ ਇੱਕੋ ਹੀ ਸੁਲੇ ਜ਼ਿੰਦਗੀ ਦੇ ਵਿੱਚ, ਤੁਹਾਡੀ ਵਿਜ਼ਨ ਹੋਏ, ਮਿਸ਼ਨ ਹੋਏ, ਹਾਰਡ ਵਰਕ, ਤੇ ਕੁਛ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ। ਸੋ ਇਹਦੇ ਵਿੱਚ ਠੀਕ ਹੈ, ਬਹੁਤ ਮੁਸ਼ਕਿਲ ਆਉਂਦੀ ਹੈ, ਐਸੀ ਗੱਲ ਨਹੀਂ ਹੈ।
8: ਮੈਂ ਪੁੱਛਣ ਲੱਗਾ ਸੀ ਤੁਹਾਨੂੰ ਕਿਹੜੇ ਕਿਹੜੇ ਚੈਲੇਂਜਸ ਸਾਹਮਣੇ ਆਏ ਪਿਛਲੇ, ਤੁਸੀਂ 2018 ਸ਼ੁਰੂ ਕੀਤਾ ਸੀ, 2026 ਆ ਗਿਆ, 8 ਸਾਲਾਂ ਦਾ ਲੰਬਾ ਸਮਾਂ ਸੀ, ਕਾਫੀ ਇਹਦੇ ਵਿੱਚ ਮੁਸ਼ਕਿਲਾਂ ਆਈਆਂ ਹੋਣਗੀਆਂ, ਥੋੜੀਆਂ ਉਹਦੇ ਬਾਰੇ ਦੱਸੋ ਵੀ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਖਾਸ ਆਈਆਂ?
9: ਦੇਖੀ ਜੀ, ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਫਾਈਨੈਂਸ਼ੀਅਲ ਐਂਡ ਹਿਊਮਨ ਰਿਸੋਰਸਿਸ। ਅਗਰ ਤੁਹਾਡੇ ਕੋਲ ਫਾਈਨੈਂਸ਼ੀਅਲ ਤੇ ਹਿਊਮਨ ਰਿਸੋਰਸਿਸ ਖਰੀਦੇ ਵੀ ਜਾ ਸਕਦੇ ਹਨ, ਫਿਰ ਕਿਉਂਕਿ ਵਲੰਟੀਅਰ ਹੈ, ਕਈ ਲੋਕ, ਇੱਕ ਐਸੀ ਜਰਨੀ ਹੈ ਕਿ ਜਿਹੜੀ ਕਿ ਸਾਡੀ ਇਹ ਟ੍ਰੇਨ ਚੱਲਦੀ ਜਾ ਰਹੀ ਹੈ, ਕਈ ਕੁਛ ਐਸੇ ਜਿਹੜੇ ਪੈਸੰਜਰ ਆਉਂਦੇ ਨੇ, ਥੋੜੀ ਦੇਰ ਲਈ ਚੱਲਦੇ ਨੇ, ਕੁਛ ਨਾਲ ਚੱਲਦੇ ਨੇ, ਕੁਛ ਦੂਸਰੇ ਪੜਾਅ ਤੇ ਚੜ ਜਾਂਦੇ ਹਨ। ਵਲੰਟੀਅਰ ਹੋਣ ਕਰਕੇ ਕਈ ਵਾਰੀ ਉਹ ਕਹਿ ਸਕਦੇ, ਜੋਬ ਯੰਗ ਵਾਂਸ, ਨੌਕਰੀ ਹੋ ਗਈ, ਸਿਕਨੈਸ ਹੋ ਗਈ, ਕੁਛ ਹੋਰ ਮਜ਼ਬੂਰੀਆਂ ਹੋ ਗਈਆਂ, ਤਾਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਜਿੰਨਾ ਕਿਸੇ ਕੋਲ ਟਾਈਮ ਹੈ, ਜਦ ਵੀ ਹਿੰਮਤ ਕਰ ਸਕਦੇ ਹਨ, ਅਸੀਂ ਤਾਂ ਬਹੁਤ ਗ੍ਰੇਟਫੁਲ ਹਾਂ ਆਪਣੀ ਕਮਿਊਨਿਟੀ ਨੇ ਕਿ ਫਿਰ ਵੀ ਸਾਨੂੰ ਸਪੋਰਟ ਕਰਦੇ ਹਨ, ਚਲਾਉਂਦੇ ਹਨ, ਆਉਂਦੇ ਹਨ, ਆ ਕੇ ਸੈਟਅਪ ਕਰਨਾ। ਖਾਣੇ ਦੀ ਬਹੁਤ ਮੁਸ਼ਕਿਲ ਹੁੰਦੀ ਹੈ, ਬਹੁਤ ਮਹਿੰਗਾ ਖਾਣਾ ਹੁੰਦਾ ਹੈ, ਅਸੀਂ ਉਹਨਾਂ ਨੂੰ ਮੋਰਨਿੰਗ ਟੀ ਦਿੰਦੇ ਹਾਂ, ਲੰਚ ਦਿੰਦੇ ਹਾਂ, ਸਰਵ ਕਰਨਾ। ਹਰ ਮਹੀਨੇ 400 ਦੇ ਕਰੀਬ ਸਾਡੇ ਫੇਸ ਟੂ ਫੇਸ ਅਪਰੋਕਸੀਮੇਟਲੀ ਲੰਚਿਸ ਜਾਂਦੇ ਹਨ, 1000 ਕੱਪ ਚਾਹ ਦੇ ਜਾਂਦੇ ਹਨ, ਉਹਨਾਂ ਨੂੰ ਬਣਾਉਣਾ, ਧੋਣਾ। ਅਸੀਂ ਕੋਈ ਡਿਸਪੋਜ਼ੇਬਲ ਚੀਜ਼ਾਂ ਯੂਜ਼ ਨਹੀਂ ਕਰਦੇ, ਜਿਹੜੇ ਕਿ ਰੀਯੂਜ਼ੇਬਲ। ਸੋ ਇਹ ਬੰਦੇ ਹੀ ਕਰਦੇ ਹਨ, ਮੇਰੇ ਇੱਕ ਦੋ ਹੀ ਹੱਥ ਹੈ।
8: ਬਿਲਕੁਲ, ਤੇ ਹੁਣ ਤੁਸੀਂ ਇੰਨਾ ਵਧੀਆ ਸੇਵਾ ਕਰ ਰਹੇ ਹੈਗੇ ਹੋ, ਕਾਫੀ ਦੇਰ ਤੁਸੀਂ ਭਾਈਚਾਰੇ ਨੂੰ ਨੇੜਿਓਂ ਹੋ ਕੇ ਦੇਖਿਆ ਹੈ, ਅਤੇ ਫਿਊਚਰ ਕੀ ਦੇਖਦੇ ਹੋ ਪੰਜਾਬੀ ਕਮਿਊਨਿਟੀ ਦਾ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਆਉਣ ਵਾਲੇ 2-4-5 ਸਾਲ 10 ਸਾਲਾਂ ਤੱਕ?
9: ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਅਸੀਂ ਪੌਦਾ ਚੜਾਇਆ ਹੈ ਬਹੁਤ ਜ਼ਰੂਰੀ ਹੈ, ਇਹ ਅੱਜ ਦੇ ਲਈ ਨਹੀਂ, ਇਹ ਜਨਰੇਸ਼ਨਸ ਦੇ ਲਈ ਅੱਗੇ ਚੱਲਣ ਵਾਲਾ ਹੈ। ਅਸੀਂ ਦੇਖੋ ਥਰੂ ਆਊਟ ਆਸਟ੍ਰੇਲੀਆ ਦੇ ਵਿੱਚ ਸਾਡੀ ਜੋ ਰਜਿਸਟ੍ਰੇਸ਼ਨ ਹੈ ਬੜੀ ਸੋਲਿਡ ਹੈ। ਅਸੀਂ ਚੈਰਿਟੀ ਰਜਿਸਟਰ ਤੇ ਹਾਂ, ਸਾਡੀ ਐਨੂਅਲ ਰਿਪੋਰਟ, ਫਾਈਨੈਂਸ਼ੀਅਲ ਰਿਪੋਰਟ ਹਰ ਸਾਲ ਉੱਥੇ ਹੁੰਦੀ ਹੈ। ਸਾਡੇ ਕੋਲ ਟੈਕਸ ਡਿਡਕਟੇਬਲ ਹੈ, ਫ੍ਰੈਂਚ ਬੈਨੀਫਿਟ ਹੈ, GST ਹੈ, ਪਰ ਉਸਨੂੰ ਅਸੀਂ ਯੂਜ਼ ਨਹੀਂ ਕਰ ਸਕੇ ਕਿ ਕੋਈ ਮੈਨ ਪਾਵਰ ਚਾਹੀਦੀ ਹੈ। ਇੱਕ ਗਰੁੱਪ ਨੂੰ ਕਰਨ ਦੇ ਲਈ ਤੁਹਾਨੂੰ ਸੋਸ਼ਲ ਮੀਡੀਆ ਦੇ ਵਿੱਚ ਫਲਾਇਰ ਬਣਾਉਣੇ, ਪੋਸਟ ਕਰਨਾ, ਵੀਨਿਊ ਹਾਇਰ ਕਰਨਾ, ਸਮਾਨ ਹਰ ਵਾਰੀ ਕਿਚਨ ਦਾ ਲੈ ਕੇ ਜਾਣਾ ਔਰ ਆਰਗਨਾਈਜ਼ ਕਰਕੇ ਉਹ ਕਰ। ਸੋ ਅਸੀਂ ਕੀ ਦੇਖਦੇ ਹਾਂ ਕਿ ਇਸ ਦਾ ਫਿਊਚਰ ਇਹੀ ਹੈ ਕਿ ਇਸ ਪਲੈਟਫਾਰਮ ਦੇ ਉੱਤੇ ਜਿੰਨੀ ਮਰਜ਼ੀ ਤੁਸੀਂ ਘਰ ਬਣਾ ਲਓ, ਇਹ ਜੋ ਫਾਊਂਡੇਸ਼ਨ ਸਟਰੋਂਗ ਹੈ, ਇਸੇ ਲਈ ਸਾਨੂੰ ਚਾਹੀਦਾ ਕਿ ਸਾਡਾ ਭਾਈਚਾਰਾ, ਸਾਡੀ ਕਮਿਊਨਿਟੀ, ਜਿੰਨਾ ਵੀ, ਇਹ ਨਹੀਂ ਕਿ ਕੰਮ ਤੇ ਸਭ ਦੇ ਹੁੰਦੇ, ਸਭ ਦੇ ਹੁੰਦੇ, ਪਰ ਜੇ ਆ ਕੇ ਮਿਲ ਕੇ ਇੱਕ ਐਸੀ ਜਿਹੜੀ ਕਮਿਊਨਿਟੀ ਅਸੀਂ ਬਣਾ ਲਈਏ ਜਿਹੜੀ ਸਪੋਰਟਿਵ ਹੋਵੇ। ਮੈਂ ਹੁਣ ਵੀ ਦੇਖਦੀ ਹਾਂ ਕਿ ਜੇ ਲੋਕ ਆਉਂਦੇ ਹਨ ਜੋ ਚੈਰੀ ਬਰੁੱਕ ਦੇ ਗਰੁੱਪ ਦੇ, ਜਿਹੜੇ ਉਹਨਾਂ ਦੀ ਫਰੈਂਡਸ਼ਿਪ ਹੋ ਜਾਂਦੀ ਹੈ। ਚੈਰੀ ਤੋਂ ਨਵਾਂ ਪੇਰੈਂਟਸ ਆਏ ਸੀ, ਕਿਸੇ ਨੇ ਕੀਤਾ, ਉਹਨਾਂ ਨੂੰ ਦੂਜੇ ਬੰਦੇ ਮਿਲ ਗਏ ਜਿਹੜੇ ਕਿ ਉਹਨਾਂ ਨੂੰ ਰਸਤਾ ਆਉਂਦਾ, ਉਹਨਾਂ ਨੂੰ ਉਹ ਨਾਲ ਲੈ ਕੇ ਆ ਜਾਂਦੇ ਹਨ। ਤੇ ਲੋਕਲ ਲੋਕ ਜਿਹੜੇ ਲੋਕ ਮਿਲਦੇ ਹਨ ਹਰ ਜਗ੍ਹਾ ਤੇ, ਉਹਨਾਂ ਦੇ ਛੋਟੇ ਛੋਟੇ ਗਰੁੱਪ ਆਪਣੇ ਬਣ ਗਏ, ਤਾਂ ਸਪੋਰਟਿਵ ਕਮਿਊਨਿਟੀ ਤਾਂ ਆਪਣੇ ਆਪ ਹੀ ਬਣਦੀ ਜਾ ਰਹੀ ਹੈ।
8: ਹਾਂਜੀ ਬਿਲਕੁਲ ਠੀਕ ਹੈ ਜੀ,
9: ਹਰ ਜਗ੍ਹਾ ਤੇ। ਹਾਂਜੀ, ਸਾਨੂੰ ਇਸ ਲਈ ਚਾਹੀਦਾ ਹੈ ਕਿ ਕੋਸ਼ਿਸ਼ ਹੈ ਕਿ ਸਾਡੇ ਨਾਲ ਕੋਈ ਵੀ ਕੋਲੋਬਰੇਟ ਕਰੇ, ਮਿਲਣ, ਜਿਸ ਤਰ੍ਹਾਂ ਹੈਲਪ ਕਰ ਸਕਦੇ ਹਨ। ਇੰਨੀ ਵੱਡੀ ਕਮਿਊਨਿਟੀ ਹੈ, ਇੰਨੀ ਵੈਲ ਆਫ ਸਾਡੀ ਕਮਿਊਨਿਟੀ ਹੈ। ਅਸੀਂ, ਮੈਂ ਤਾਂ ਬਹੁਤ ਗ੍ਰੇਟਫੁਲ ਹਾਂ ਕਿ ਸਾਨੂੰ ਇਤਨੇ ਬਲੈਸਡ ਹੋਈ ਹੈ ਸਾਡੀ ਫੈਮਿਲੀ, ਗ੍ਰੇਟਫੁਲ ਆਫ ਗ੍ਰੈਟੀਟਿਊਡ। ਇਹ ਸਾਡਾ, ਮੇਰੇ ਲਈ ਇੱਕ ਹੈਗਾ ਕਿ ਤੁਸੀਂ ਮਕਾਨ ਲੈਂਦੇ ਹੋ, ਕਿਰਾਇਆ ਦਿੰਦੇ ਹੋ, ਤੇ ਮੈਂ ਕਿੰਨੀ ਆ ਇਸ ਜੀਵਨ ਵਿੱਚ, ਇਸ ਕੰਟਰੀ ਚ ਅਸੀਂ $5 ਲੈ ਕੇ ਆਏ ਸੀ, ਅੱਜ ਸਭ ਕੁਛ ਹੈ, ਤੇ ਜਿਹੜਾ ਮੇਰਾ ਟਾਈਮ ਹੈ ਇਹ ਮੇਰੀ ਇੱਕ, ਉਸਦਾ ਕਿਰਾਇਆ ਦੇਣਾ ਹੈ।
8: ਬਿਲਕੁਲ ਠੀਕ ਹੈ ਜੀ,
9: ਇਹਦਾ ਕਿਰਾਇਆ ਹੈ।
8: ਤੇ ਵਿਜਿੰਦਰ ਜੀ, ਜਿਹੜੇ ਨਵੇਂ ਮਾਈਗ੍ਰੈਂਟਸ ਆ ਰਹੇ ਆ, ਖਾਸ ਕਰ ਜਿਹੜੇ ਯੂਥ ਹੈਗੇ ਆ, ਉਹਨਾਂ ਵਾਸਤੇ ਕੋਈ ਛੋਟਾ ਜਿਹਾ ਸੁਨੇਹਾ ਦੇ ਦਿਓ।
9: ਹਾਂਜੀ, ਤੂੰ ਜੰਗਰ ਨੂੰ, ਮੈਂ ਉਹਨਾਂ ਨੂੰ ਇੰਗਲਿਸ਼ ਕਹਿ ਦੇਣੀ ਆ ਕਿ ਉਸਦੇ ਦਾ ਕੁਛ ਲੋਕਾਂ ਨੂੰ ਪੰਜਾਬੀ ਨਾ ਆਉਂਦੀ ਹੋਵੇ।
8: ਜੀ ਜੀ ਜੀ।
9: ਤੇ ਟੂ ਯੰਗਰ ਜਨਰੇਸ਼ਨ, ਮਾਈ ਮੈਸੇਜ ਇਜ਼ ਸਿੰਪਲ, ਪਲੀਜ਼ ਕੈਰੀ ਫੋਰਵਰਡ ਦ ਮਿਸ਼ਨ ਆਫ ਆਸ਼ਾ। ਅਵਰ ਕਮਿਊਨਿਟੀ ਨੀਡਸ ਯੋਰ ਐਨਰਜੀ, ਕੰਪੈਸ਼ਨ ਐਂਡ ਲੀਡਰਸ਼ਿਪ। ਜੁਆਇਨ ਅਸ, ਸਪੋਰਟ ਅਸ ਐਂਡ ਹੈਲਪ ਟੂ ਇਨਸ਼ੋਰ ਦੈਟ ਅਵਰ ਸੀਨੀਅਰਸ, ਫੈਮਲੀਜ਼ ਐਂਡ ਵਨਰੇਬਲ ਮੈਂਬਰਸ ਕੰਟੀਨਿਊ ਟੂ ਰਿਸੀਵ ਦ ਕੇਅਰ ਐਂਡ ਰਿਸਪੈਕਟ ਦੇ ਡਿਜ਼ਰਵ। ਆਸ਼ਾ ਹੈਜ਼ ਸਪੈਂਡ ਮੈਨੀ ਈਅਰਸ ਸਪੋਰਟਿੰਗ ਸੀਨੀਅਰਸ, ਫੈਮਲੀਜ਼ ਐਂਡ ਵਨਰੇਬਲ ਕਮਿਊਨਿਟੀ ਮੈਂਬਰਸ, ਬਟ ਇੰਪੋਰਟੈਂਟ ਵਰਕ ਰਿਮੇਨਸ। I invite everyone to join us as volunteers, members, supporters, sponsors or advocates so that no senior feels forgotten, no family faces hardship alone and no one is left behind. The legacy I hope to leave is one of the kindness, service and shared responsibility. And we are very thankful to SBS Punjabi and MP Singhji for giving a voice to our community and supporting the journey. Together, let us continue serving with compassion and purpose.
8: Thank you, ji. ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ, ਅਤੇ ਭਵਿੱਖ ਵਾਸਤੇ ਜਿਹੜੇ ਤੁਹਾਡੇ ਪਲਾਨਸ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ, ਉਹਨਾਂ ਵਾਸਤੇ ਵੀ ਸਾਡੀਆਂ ਬਹੁਤ ਬਹੁਤ ਸ਼ੁਭ ਇੱਛਾਵਾਂ ਹੈਗੀਆਂ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਇਨ ਟੱਚ ਰਹਾਂਗੇ, ਅਤੇ ਜਿਵੇਂ ਕੋਈ ਐਪਰੀਸ਼ੀਏਸ਼ਨ ਮਿਲਦੀ ਹੈ, ਕੋਈ ਫੀਡਬੈਕ ਮਿਲਦੀ ਹੈ ਕੋਈ ਬਜ਼ੁਰਗਾਂ ਵੱਲੋਂ, ਕੋਈ ਫੈਮਿਲੀਜ਼ ਵੱਲੋਂ, ਉਹ ਕੋਈ ਸ਼ੇਅਰ ਕਰਨੀ ਚਾਹੋਗੇ?
9: ਹਾਂਜੀ, ਬਹੁਤ ਬਹੁਤ ਬਜ਼ੁਰਗ, ਕੋਵਿਡ ਦੇ ਖਾਸ ਤੌਰ ਤੇ ਅਸੀਂ ਲੱਗਿਆ ਕਿ ਅਸੀਂ ਲੋਕਾਂ ਦੇ ਘਰ ਵਿੱਚ ਪਹੁੰਚੇ ਹਾਂ, ਜਿਸ ਵਕਤ ਸਾਡੇ ਆਈਸੋਲੇਟਿਡ ਬੰਦੇ ਸੀ, ਬਾਹਰ ਨਹੀਂ ਜਾ ਸਕਦੇ ਸੀ, ਬੱਚੇ ਘਰੋਂ ਤੋਂ ਕੰਮ ਕਰ ਰਹੇ ਹੈ, ਛੋਟੇ ਬੱਚੇ ਸਕੂਲ ਵਾਲੇ, ਉਸ ਵਕਤ ਜੋ ਅਸੀਂ ਦੇਖੇ ਆਪਣੇ ਰੀਅਲ, ਕਹਿੰਦੇ ਨਾ ਲੋਕਾਂ ਦੇ ਘਰ ਜ਼ੂਮ ਦੇ ਵਿੱਚ ਤੁਸੀਂ ਦੇਖ ਰਹੇ ਸੀ ਕਿ ਉੱਥੇ ਕੁਰਸੀ ਵੀ ਨਹੀਂ ਹੈ, ਉਹ ਬੈੱਡ ਤੇ ਲੇਟ ਕੇ ਇੱਕ ਫੋਨ ਹੀ ਸੀ ਜਿਨ੍ਹਾਂ ਨੇ ਕਿ ਉਹਨਾਂ ਨੂੰ ਕਨੈਕਟ ਕਰ ਰਹੀ ਸੀ। ਹਫ਼ਤੇ 'ਚ ਅਸੀਂ 4 ਵਾਰ ਜ਼ੂਮ ਦਾ ਕਰਕੇ ਸਾਨੂੰ ਪਤਾ ਚੱਲਿਆ ਕਿ ਸੋਸ਼ਲ ਮੀਡੀਆ ਕਿੰਨਾ ਇੰਪੋਰਟੈਂਟ ਹੈ। ਤਾਂ ਮੈਸੇਜ ਇਹ ਹੈ ਕਿ ਵੀ ਬਹੁਤ, ਉਸ ਵਕਤ ਇੱਕ ਡਾਕਟਰ ਹੈ 92 ਈਅਰਸ ਦੇ, ਉਹਨਾਂ ਹੁਣ ਵੀ ਉਹ ਕਹਿੰਦੇ ਆ ਕਿ ਆਸ਼ਾ ਨੇ ਦ ਓਨਲੀ ਕੰਟੈਕਟ ਵਿਦ ਦ ਕਮਿਊਨਿਟੀ ਹੈਜ਼ ਬੀਨ ਆਸ਼ਾ। ਹੁਣ ਉਹ ਨਹੀਂ ਵੀ ਆ ਸਕਦੇ, ਉਹ ਫੇਸਬੁੱਕ ਤੇ ਕਹਿੰਦੇ ਅਸੀਂ ਜੁਆਇਨ ਕਰਦੇ ਹਾਂ, ਕੁਛ ਲੋਕ ਬਿਮਾਰ ਹਨ ਜਾਂ ਮੋਬਿਲਿਟੀ ਨਹੀਂ ਹੈ, ਇੰਡੀਆ ਤੋਂ ਲੋਕ ਜੁਆਇਨ ਕਰਦੇ ਹਨ। ਮੈਨੂੰ ਕਿਸੇ ਨੇ ਕਿਹਾ ਹੈ ਕਿ ਹਿਮਾਚਲ ਦੇ ਵਿੱਚ ਉਹਨਾਂ ਦੀ ਫਰੈਂਡ ਨੇ ਆਸ਼ਾ ਨੂੰ ਦੇਖ ਕੇ ਇੱਕ ਗਰੁੱਪ ਸ਼ੁਰੂ ਕਰ ਦਿੱਤਾ ਹੈ। और काफी फीडबैक जो आंदा है, कुछ लोग जो है तीन बारी चार बारी आंदे हैं, कई बार सानू यंग बच्चों दी फोन आई है, कहंदे जी थैंक यू कि साडे पेरेंट्स वापिस जाना चाहते सी पर आशा करके वो कहंदे हुण इत्थे असीं रह रहे हां। और रियल रियल स्टोरीज हैगी है। इसी तरह कुछ बंदे जड़े कि वैसे बीमार, वो भी स्टोरी हैगी है, एक वायलिन प्ले करते हैं, आशा भी चाह के उन्होंने परपस मिले, उन्होंने सेहत भी ठीक हो गई है। सो ऐसिया स्टोरीज बहुत सारिया हैं। इसी तरह होर एक लेडी,
8: बहुत वड्डे कॉम्प्लीमेंट्स है जी, तो जिवें मैं कहा सी कि तुसी बहुत चंगा कार्य कर रहे हैगे हो, तो इस वास्ते ही जिहड़ा सन्मान दे तुसी पूरे पूरे हकदार हैगे हो। बहुत बहुत धन्यवाद है जी गलबात करने वास्ते, तो असी कोशिश करांगे तुहाडे नाल जल्द ही दोबारा संपर्क करके एक बार फिर गलबात करिए।
9: बहुत बहुत तुहाडा शुक्रिया और बहुत बहुत सत श्री अकाल साडे सुनने वालियां नूं, ते उम्मीद करदे हां कि तुहाडे रेडियो ते असीं रेगुलरली तुहाडे नाल गलबात की करके तुहानूं दसदे रहिए कि हो रहा है। आशा दा फेसबुक है AWSHA आशा सर्कल, उसते तुसी साडी इनफॉर्मेशन देखो, लिंकन ते भी है, तुसी उत्थे भी देखो, तुहानूं पता लगेगा। और इसी तरह जद भी चाहो मैनूं कॉन्टैक्ट कर सकते हो, साडी मैनेजमेंट टीम नूं कॉन्टैक्ट कर सकते हो, ये तुहाडी अपनी आशा है और उसनूं तुसीं अग्गे वधाओ। बहुत बहुत शुक्रिया, सत श्री अकाल जी।
12: फेसबुक उते SBS पंजाबी नूं लाइक करो, सांझा करो अते अपने विचार भी प्रगटाओ।

ਸੋ ਦੋਸਤੋ ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਖੂਬ ਪਸੰਦ ਆਇਆ ਹੋਵੇਗਾ ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ ਔਰ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੱਖ ਵੱਖ ਵੰਨਗੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਉਹਨਾਂ ਨੂੰ ਪੜ੍ਹਨ ਸੁਣਨ ਵੇਖਣ ਦੇ ਵਾਸਤੇ ਤੁਸੀਂ SBS ਦੇ ਵੱਖ ਵੱਖ ਜਿਹੜੇ ਪਲੇਟਫਾਰਮਸ ਹੈਗੇ ਆ ਕਹਿਣ ਦਾ ਭਾਵ ਕਿ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਕੇ ਇੰਸਟਾਗ੍ਰਾਮ ਅਕਾਊਂਟ 'ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਪੜ੍ਹ ਸਕਦੇ ਹੋ ਸੁਣ ਸਕਦੇ ਹੋ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ। ਮਿਲਾਂਗੇ ਭਲਕੇ ਇੱਕ ਹੋਰ ਨਵੇਂ ਨਕੋਰ ਪ੍ਰੋਗਰਾਮ ਦੇ ਨਾਲ। ਆਪਣਾ ਰੱਖੋ ਧਿਆਨ, ਰੱਬ ਰੱਖਾ, ਸ਼ਬਾ ਖੈਰ।